0: ¿Quién era eso?
1: ਜਿਸ ਤਰ੍ਹਾਂ ਮਾਪਿਆਂ ਨੂੰ ਪੁੱਤਰ ਪਿਆਰੇ ਹੁੰਦੇ ਹਨ, ਰੱਬ ਨੂੰ ਆਪਣੇ ਭਗਤ ਪਿਆਰੇ ਹੁੰਦੇ ਹਨ। ਜਿਵੇਂ ਇੱਕ ਮਿਸਾਲ ਹੈ ਕਿ ਕੋਈ ਜਲ ਦੇ ਵਿੱਚ ਡੁੱਬ ਰਿਹਾ ਹੋਵੇ ਤਾਂ ਉਸ ਨੂੰ ਕੋਈ ਗੈਰ ਜਾ ਕੇ ਪਕੜ ਕੇ ਬਾਹਰ ਕੱਢ ਦਿੰਦਾ, ਤੇ ਜਦੋਂ ਕਿਸੇ ਆਪਣੇ ਦਾ ਡਿੱਗ ਪਵੇ ਤਾਂ ਤਾਰੀ ਨਾ ਵੀ ਆਉਂਦੀ ਹੋਵੇ ਤਾਂ ਵੀ ਉਹ ਛਲਾਂਗ ਮਾਰ ਕੇ ਉਸਨੂੰ ਖਿੱਚਣ ਦਾ ਯਤਨ ਕਰਦਾ। ਇਸੇ ਤਰ੍ਹਾਂ ਜੋ ਰੱਬ ਦੇ ਪਿਆਰੇ ਬਣ ਜਾਂਦੇ ਹਨ, ਅਕਾਲ ਪੁਰਖ ਵਾਹਿਗੁਰੂ ਦੇ ਛਣਮੁੱਖ ਹੋ ਜਾਂਦੇ ਹਨ, ਉਹਨਾਂ ਤੇ ਕੋਈ ਵੀ ਪੀੜਾ ਬਣ ਜਾਵੇ, ਕਿਸੇ ਪ੍ਰਕਾਰ ਦਾ ਵੀ ਕੋਈ ਕਸ਼ਟ ਆ ਜਾਵੇ ਤਾਂ ਰੱਬ ਆਪ, ਅਕਾਲ ਪੁਰਖ ਵਾਹਿਗੁਰੂ ਈਸ਼ਵਰ ਆਪ ਆ ਕੇ ਉਹਨਾਂ ਦੀ ਰੱਖਿਆ ਕਰਦਾ। ਇੱਕ ਰੱਖਿਆ ਹੈ ਕਿਸੇ ਦੀ ਰਾਹੀਂ ਹੋ ਜਾਣੀ। ਅੱਜ ਹੰਕਾਰੀ ਪੰਡਿਆਂ ਨੇ, ਹੰਕਾਰੀ ਕਾਜੀਆਂ ਨੇ, ਇਹਨਾਂ ਨੇ ਸਾਰਿਆਂ ਨੇ ਮਿਲ ਕੇ

ਨਾ ਤਾਂ ਇਹ ਕੋਈ ਹਿੰਦੂ ਹੈ ਨਾ ਮੁਸਲਮਾਨ ਹੈ। ਇੱਕ ਈਸ਼ਵਰ ਦੀ ਗੱਲ ਕਰਦਾ ਕਹਿੰਦਾ ਨਾ ਹਮ ਹਿੰਦੂ ਨਾ ਮੁਸਲਮਾਨ, ਤਾਂ ਇਹਨੂੰ ਇਹ ਤਾਂ ਪੁੱਛੋ ਬਈ ਤੂੰ ਕੀ ਹੈ। ਚੁਗਲ ਖੋਰਾ ਨੇ ਜਾ ਕੇ, ਹੰਕਾਰੀ ਪੰਡਿਆਂ ਨੇ, ਕਾਜੀਆਂ ਨੇ ਜਾ ਕੇ ਜਦੋਂ ਸ਼ਿਕਾਇਤ ਕੀਤੀ ਤਾਂ ਕਬੀਰ ਜੀ ਨੂੰ ਪਕੜ ਕੇ ਲਿਆਂਦਾ ਗਿਆ, ਕਿਉਂ ਬਾਈ ਤੂੰ ਹਿੰਦੂ ਹੈ ਕਿ ਮੁਸਲਮਾਨ ਹੈ, ਤੇ ਜੇ ਮੁਸਲਮਾਨ ਹੈ ਤਾਂ ਰਾਮ ਰਾਮ ਕਿਉਂ ਜਪ ਰਿਹਾ, ਤੇ ਜੇ ਹਿੰਦੂ ਹੈ ਤਾਂ ਜੰਜੂ ਕਿਉਂ ਨਹੀਂ ਪਹਿਨਦਾ, ਤਿਲਕ ਕਿਉਂ ਨਹੀਂ ਲਾਉਂਦਾ, ਉਚਾਰਨ ਕਰੋ ਸ੍ਰੀ। ਆਖਿਆ ਮੈਂ ਇੱਕ ਅਕਾਲ ਪੁਰਖ ਈਸ਼ਵਰ ਦਾ ਬੰਦਾ ਔਰ ਸਾਰੇ ਸੰਸਾਰ ਦੇ ਵਿੱਚ ਉਹ ਆਪ ਰਮਿਆ ਹੋਇਆ,

ਤੇ ਜਿਹੜੇ ਉਸ ਦੇ ਬੰਦੇ ਬਣ ਜਾਂਦੇ ਹਨ ਬਾਦਸ਼ਾਹ, ਉਹ ਕੋਈ ਥੋੜੀ ਜਿਹੀ ਰਈਅਤ ਤੇ ਰਾਜ ਨਹੀਂ ਕਰਦੇ, ਉਹ ਸਾਰੇ ਸੰਸਾਰ ਤੇ ਰਾਜ ਕਰਦੇ ਹਨ। ਬਾਦਸ਼ਾਹ ਨੇ ਜਦੋਂ ਵੇਖਿਆ ਬਈ ਇਹ ਮੇਰੇ ਰਾਜ ਭਾਗ ਨੂੰ ਵੀ ਛੋਟਾ ਕਹਿ ਰਿਹਾ ਤੇ ਕਹਿ ਰਿਹਾ ਕਿ ਨਾਮ ਜਪਣ ਵਾਲੇ ਸਾਰੇ ਸੰਸਾਰ ਤੇ ਰਾਜ ਕਰਦੇ ਹਨ, ਤਾਂ ਆਖਿਆ ਇਸ ਨੂੰ ਬੰਨ ਕੇ ਅੱਗ ਦੇ ਵਿੱਚ ਸੱਟ ਦਿਓ। ਜਦੋਂ ਬਣ ਕੇ ਅਗਨੀ ਦੇ ਵਿੱਚ ਸੁੱਟਿਆ ਗਿਆ, ਕਬੀਰ ਜੀ ਦੇ ਮੁਖ ਤੋਂ ਇੱਕ ਬਚਨ ਨਿਕਲਿਆ, ਆਪੇ ਪਾਵਕ ਆਪੇ ਪਵਨਾ, ਜਾਰੇ ਖਸਮ ਤਾਂ ਰਾਖੇ ਕੌਣ। ਉਹ ਆਪ ਹੀ ਤਾਂ ਅਗਨ ਰੂਪ ਹੈ ਤੇ ਜਿਸ ਨੂੰ ਉਹ ਜਲਾਣਾ ਚਾਹੇ ਉਹਨੂੰ ਕੋਈ ਬਚਾ ਨਹੀਂ ਸਕਦਾ, ਤੇ ਜਿਹਦੀ ਉਹ ਰੱਖਿਆ ਕਰਨਾ ਚਾਹੇ ਉਹਨੂੰ ਕੋਈ ਮਾਰ ਨਹੀਂ ਸਕਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਜਾਂ ਕਬੀਰ ਜੀ ਨੂੰ ਅਗਨੀ ਵਿੱਚ ਸੁੱਟਿਆ ਗਿਆ ਤਾਂ ਇਹ ਅਗਨੀ ਤੋਂ ਅੰਗਾਰੇ ਸਨ, ਇਹ ਗੁਲਾਬ ਦੇ ਫੁੱਲ ਬਣ ਗਏ। ਅਗਨੀ ਸ਼ਾਂਤ ਹੋ ਗਈ। ਕਾਜ਼ੀਆਂ ਨੇ ਫਿਰ ਸਮਾਂ ਤਾੜਿਆ, ਆਖਿਆ ਮਹਾਰਾਜ ਇਹ ਰਿੱਧੀਆਂ ਸਿੱਧੀਆਂ ਕਰਕੇ ਜੰਤਰ ਮੰਤਰ ਕਰਕੇ ਇਸਨੇ ਅੱਗ ਨੂੰ ਬੁਝਾ ਲਿਆ, ਇਹਨੂੰ ਕੋਈ ਐਸੀ ਸਜ਼ਾ ਦਿਓ ਕਿ ਉਸ ਸਜ਼ਾ ਤੋਂ ਇਹ ਮੁਕਤ ਨਾ ਹੋ ਸਕੇ। ਤਾਂ ਹਾਥੀ ਦੇ ਅੱਗੇ ਬਣ ਕੇ ਪਾਇਆ ਗਿਆ। ਰੱਬ ਦੇ ਪਿਆਰੇ ਨੂੰ ਸਮੇਂ ਦਾ ਬਾਦਸ਼ਾਹ, ਸੰਸਾਰੀ ਜੀਵ ਜਿਨ੍ਹਾਂ ਦੇ ਸਿਰ ਤੇ ਅਹੰਕਾਰ ਸੀ, ਮਾਇਆ ਧਾਰੀ ਅੰਨਾ ਬੋਲਾ, ਗੁਰ ਸ਼ਬਦ ਨਾ ਸੁਣੇ ਬਹੁ ਰੋਲ ਗਚੋਲਾ, ਐਸੇ ਹੰਕਾਰੀ ਰੱਬ ਦੇ ਪਿਆਰੇ ਨੂੰ ਨਹੀਂ ਪਛਾਣ ਸਕੇ। ਪਰ ਮਹਾਵਤ ਨੇ ਜਦੋਂ ਹਾਥੀ ਨੂੰ ਪ੍ਰੇਰਣਾ ਦਿੱਤੀ ਕਿ ਕੁਚਲ ਦੇ ਇਸ ਬੰਦੇ ਨੂੰ, ਹਾਥੀ ਨੇ ਨਮਸਕਾਰ ਕੀਤੀ ਰੱਬ ਦੇ ਪਿਆਰਿਆਂ ਨੂੰ ਜੋ ਰੱਬ ਦੇ ਬਣ ਜਾਂਦੇ ਹਨ। ਬਈ ਸਾਰੀ ਪ੍ਰਕਿਰਤੀ, ਧਰਤ ਤੇ ਆਕਾਸ਼ ਦੇ ਜੀਵ ਉਹਨਾਂ ਦੇ ਮਿੱਤਰ ਬਣ ਜਾਂਦੇ ਹਨ। ਲੱਖ 84 ਮੇਦਨੀ ਸਭ ਸੇਵ ਕਰਨ ਦਾ, ਇਹ ਵੈਰੀ ਮਿੱਤਰ ਸਭ ਕੀਤਿਆਂ ਵੈਰੀ ਮਿੱਤਰ ਬਣ ਜਾਂਦੇ ਹਨ ਰੱਬ ਦੇ ਪਿਆਰਿਆਂ ਦੇ, ਜਿਨ੍ਹਾਂ ਨੇ ਆਪਾ ਗੁਰੂ ਦੇ ਅਰਪਣ ਕਰ ਦਿੱਤਾ, ਜੋ ਗੁਰੂ ਕੇ ਬਣ ਗਏ ਹਨ। ਸਤ ਸੰਗਤ ਬੋਲੋ ਸ੍ਰੀ। ਹਜ਼ੂਰ ਕਹਿੰਦੇ ਹਨ ਤੂੰ ਉਸ ਦਾ ਹੋ ਕੇ ਰਹੋ ਤੇ ਵੈਰੀ ਮਿੱਤਰ ਬਣ ਜਾਣਗੇ। ਪਰ ਮਾਇਆ ਦੇ ਰੰਗ ਵਿੱਚ ਰੱਤਾ ਹੋਇਆ ਬਾਦਸ਼ਾਹ ਆਪਣੇ ਜਪਾਂ ਤਪਾਂ ਦੇ ਹੰਕਾਰ ਵਿੱਚ ਮੱਤੇ ਹੋਏ ਪਾਂਡੇ ਤੇ ਕਾਜੀ ਮੁੱਲਾ ਇਹ ਪਹਿਚਾਨ ਨਹੀਂ ਕਰ ਸਕੇ, ਕਿਉਂਕਿ ਜਦੋਂ ਮਨੁੱਖ ਦੇ ਅੱਖਾਂ ਅੱਗੇ ਅਹੰਕਾਰ ਦਾ ਪੜਦਾ ਆ ਜਾਂਦਾ ਹੈ ਤਾਂ ਫਿਰ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਕਈ ਵੇਰਾਂ ਮਨੁੱਖ ਪਸ਼ੂ ਬਣ ਜਾਂਦਾ ਹੈ ਤੇ ਕਈ ਵੇਰਾਂ ਪਸ਼ੂ ਜੇ ਰੱਬ ਦੇ ਪਿਆਰਿਆਂ ਦੇ ਦਰਸ਼ਨ ਕਰ ਲੈਣ ਤਾਂ ਉਹ ਗਿਆਨਵਾਨ ਹੋ ਜਾਂਦੇ ਹਨ। ਜਦੋਂ ਹਾਥੀ ਨੂੰ ਸ਼ਰਾਬ ਪਿਲਾ ਕੇ ਮਸਤ ਕਰਕੇ ਮਹਾਵਤ ਲੈ ਆਇਆ ਕਿ ਕੁਚਲ ਦੇ ਇਸ ਨੂੰ ਕਬੀਰ ਨੂੰ, ਹਾਥੀ ਦਰਸ਼ਨ ਕਰਕੇ ਸੀਸ ਝੁਕਾ ਕੇ ਬੈਠ ਗਿਆ। ਬੜਾ ਯਤਨ ਕੀਤਾ। ਬਾਦਸ਼ਾਹ ਨੇ ਕਿਹਾ ਮੈਂ ਤੈਨੂੰ ਸਜ਼ਾ ਦੇਵਾਂਗਾ, ਤੂੰ ਕਿਉਂ ਨਹੀਂ ਹਾਥੀ ਨੂੰ ਪ੍ਰੇਰਣਾ ਦਿੰਦਾ, ਬੜੀਆਂ ਚੋਟਾਂ ਮਾਰੀਆਂ। ਪਰ ਹਾਥੀ ਨੇ ਨਮਸਕਾਰ ਕੀਤੀ ਰੱਬ ਦੇ ਪਿਆਰੇ ਦੇ ਅੱਗੇ। ਤਾਂ ਹੁਣ ਬਾਦਸ਼ਾਹ ਨੇ ਇੱਕ ਹੋਰ ਵਿਉਂਤ ਸੋਚੀ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਪਰ ਇਹ ਨਹੀਂ ਪਤਾ ਕਿ ਰੱਬ ਦੇ ਪਿਆਰਿਆਂ ਦੇ ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਅੰਗ ਸੰਗ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੇ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ। ਅਕਾਲ ਪੁਰਖ ਵਾਹਿਗੁਰੂ ਤਾਂ

ਬੱਚੇ ਪਿਆਰੇ ਹੁੰਦੇ ਹਨ, ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਭਗਤ ਪਿਆਰੇ ਹਨ ਭਾਈ। ਹੁਣ ਮੋਟੇ ਮੋਟੇ ਜੰਜੀਰਾਂ ਦੇ ਵਿੱਚ ਕਬੀਰ ਨੂੰ ਜਕੜ ਕੇ ਨਾ ਆ ਵੇਖਦਿਆਂ ਹੁਣ ਇਹਨੂੰ

ਕਬੀਰ ਜੀ ਨੂੰ ਦਬੋ ਦਿੱਤਾ ਗਿਆ। ਇਤਿਹਾਸ ਵਿੱਚ ਲਿਖਿਆ ਹੈ ਕਿ ਜਿਹੜੇ ਦਬਾਉਣ ਲਈ ਆਏ ਸਨ ਨਾ ਬੇੜੇ ਤੇ ਚੜ ਕੇ, ਉਹ ਜ਼ਾਲਮ ਬਾਦਸ਼ਾਹ ਦੇ ਕਰਮਚਾਰੀ ਕਬੀਰ ਜੀ ਨੂੰ ਦਬੋ ਕੇ ਚਲੇ ਗਏ। ਆਪ ਥੋੜੇ ਹੀ ਉਰੇ ਹੋਏ ਸਨ ਕਿ ਸਾਰਾ ਬੇੜਾ ਹੀ ਡੁੱਬ ਗਿਆ, ਪਰ ਉਹ ਰੱਬ ਦੇ ਪਿਆਰੇ ਨੂੰ ਮਾਰਨ ਵਾਲੇ ਆਪ ਮਰ ਗਏ ਤੇ ਕਬੀਰ ਜੀ ਆਪ ਕਹਿੰਦੇ ਹਨ ਕਿ ਗੰਗ ਗੁਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖੜੇ ਕਬੀਰ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ। ਜਦੋਂ ਗੰਗਾ ਦੀਆਂ ਲਹਿਰਾਂ ਵਿੱਚ ਮੈਨੂੰ ਸੁੱਟਿਆ ਗਿਆ, ਮੇਰੀਆਂ ਜੰਜੀਰਾਂ ਟੁੱਟ ਗਈਆਂ ਤੇ ਮ੍ਰਿਗਸ਼ਾਲਾ ਪਰੋਂ ਆ ਰਹੀ ਸੀ ਟੁੱਟਦੀ। ਅਸੀਂ ਪਿਆਰ ਦੇ ਨਾਲ ਰੱਬ ਦੇ ਰੰਗ ਵਿੱਚ ਰੱਤੇ ਹੋਏ ਉਸ ਮ੍ਰਿਗਸ਼ਾਲਾ ਤੇ ਬੈਠੇ ਬੈਠ ਗਏ। ਉਸ ਮ੍ਰਿਗਸ਼ਾਲਾ ਤੇ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਆਰੰਭ ਕਰ ਦਿੱਤਾ ਤੇ ਅਕਾਲ ਪੁਰਖ ਵਾਹਿਗੁਰੂ ਦੀ ਐਸੀ ਨੇਤ ਹੋਈ ਕਿ ਉਸ ਮ੍ਰਿਗਸ਼ਾਲਾ ਨੇ ਸਾਨੂੰ ਕਿਨਾਰੇ ਤੇ ਲਾ ਦਿੱਤਾ। ਉਚਾਰਨ ਕਰੋ ਸ੍ਰੀ ਵਾਹਿਗੁਰੂ ਜੀ। ਕਬੀਰ ਜੀ ਆਪ ਹਵਾਲਾ ਦਿੰਦੇ ਹਨ ਕਿ ਕਿਵੇਂ ਅਕਾਲ ਪੁਰਖ ਵਾਹਿਗੁਰੂ

ਗੰਗਾ ਦੀਆਂ ਲਹਿਰਾਂ ਵਿੱਚ ਡਬੋ ਦਿੱਤਾ, ਕਿਆ ਤੁਹਾਨੂੰ ਡਰ ਨਾ ਲੱਗਾ? ਤਾਂ ਕਬੀਰ ਜੀ ਕਹਿੰਦੇ ਨੇ, ਸ਼ੇਰ ਦੀ ਸ਼ਰਨ ਵਿੱਚ ਆ ਕੇ ਤੇ ਜੇ ਗਿੱਦੜਾਂ ਕੋਲੋਂ ਡਰਦਾ ਰਵੇ ਬੰਦਾ, ਤਾਂ ਫਿਰ ਸ਼ੇਰ ਦੀ ਸ਼ਰਨ ਕਾਦੀ ਹੋਈ। ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕੀਤਾ, ਉਹਨਾਂ ਦੇ ਤਾਂ ਡਰ ਸਾਰੇ ਹੀ ਖਤਮ ਹੋ ਗਏ ਹਨ। ਜਿਨ੍ਹਾਂ ਨੇ ਅਕਾਲ ਪੁਰਖ ਦਾ

ਉਹਨਾਂ ਨੂੰ ਕੋਈ ਨਹੀਂ ਮਾਰ ਸਕਦਾ ਜੋ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨ ਵਾਲੇ ਹਨ। ਨਾ ਹੋਏ ਮਰੇ ਨਾ ਠਾਗੇ ਜਾਹੇ ਜਿਨ ਕੇ ਰਾਮ ਵਸੇ ਮਨ ਮਾਹੇ। ਕਿਆ ਭਗਤ ਪ੍ਰਹਿਲਾਦ ਡਰਿਆ ਸੀ ਜਦੋਂ ਹੋਲਾ ਨੇ ਵਰਦਾਨ ਲੈ ਰੱਖਿਆ ਸੀ ਕਿ 8 ਦਿਨ ਤੱਕ ਮੈਂ ਅਗਨੀ ਵਿੱਚ ਬੈਠੀ ਰਵਾਂ, ਮੈਨੂੰ ਅੱਗ ਸਾੜ ਨਾ ਸਕੇਗੀ। ਪ੍ਰਹਿਲਾਦ ਨੂੰ ਉਸਦੀ ਗੋਦੀ ਵਿੱਚ ਬਿਠਾ ਦਿੱਤਾ, ਬਈ ਹੁਣ ਵੇਖਦੇ ਹਾਂ ਤੇਰਾ ਰਾਮ ਤੇਰੀ ਕਿਵੇਂ ਰੱਖਿਆ ਕਰਦਾ। ਪਰ ਕੁਦਰਤ ਐਸੀ ਅਕਾਲ ਪੁਰਖ ਦੀ ਐਸਾ ਕੌਤਕ ਰਚਿਆ ਕਿ ਹੋਲਾ ਸੜ ਕੇ ਸੁਆਹ ਹੋ ਗਈ ਤੇ ਪ੍ਰਹਿਲਾਦ ਜੀ ਹਸੂ ਹਸੂ ਕਰਦੇ ਨਿਕਲਾ ਏ ਬਾਹਰ। ਉਚਾਰਨ ਕਰੋ ਸ੍ਰੀ ਵਾਹਿਗੁਰੂ, ਆਪਣੇ ਭਗਤ ਦੀ ਜੈ ਜੈਕਾਰ। ਹਰ ਕੀ ਵਡਿਆਈ ਪਾਉਂਦੀ ਜਨ ਕਾ ਜੈਕਾਰ ਕਰਾਏ। ਅਕਾਲ ਪੁਰਖ ਵਾਹਿਗੁਰੂ ਨੂੰ ਬੜਾ ਚੰਗਾ ਲੱਗਦਾ ਜਦੋਂ ਉਹਦੇ ਭਗਤਾਂ ਦੀ ਜੈ ਜੈਕਾਰ ਹੋਵੇ। ਉਹਦੇ ਭਗਤਾਂ ਨੂੰ ਲੋਕੀ ਨਮਸਕਾਰ ਕਰਨ ਤਾਂ ਅਕਾਲ ਪੁਰਖ ਵਾਹਿਗੁਰੂ ਬੜਾ ਪ੍ਰਸੰਨ ਹੁੰਦਾ ਹੈ। ਇਸ ਲਈ ਕਿਵੇਂ ਰੱਖਿਆ ਕੀਤੀ, ਆਪਣੇ ਜਨ ਕਾ ਪੜਦਾ ਢਾਕੈ, ਆਪਣੇ ਸੇਵਕ ਕੀ ਸਰ ਪਰ ਰੱਖੈ, ਆਪਣੇ ਦਾਸ ਕੋ ਦੇਹੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਨੂੰ ਵਡਿਆਈਆਂ ਬਖਸ਼ਦਾ। ਭਗਤ ਪ੍ਰਹਿਲਾਦ ਨੂੰ ਕਿਵੇਂ ਬਚਾਇਆ, ਇਹ ਨਾਮ ਦੀ ਬਰਕਤ ਸੀ। ਨਾਮ ਦੇਵ ਦੀ ਮੋਈ ਹੋਈ ਗਊ ਨੂੰ ਜਿਵਾਲ ਦਿੱਤਾ, ਇਹ ਕਿਹਦੇ ਸਦਕੇ ਬਾਈ, ਸਿਮਰਨ ਦੇ ਸਦਕੇ। ਰਵਿਦਾਸ ਭਗਤ ਜੀ ਜਦੋਂ ਹੁਕਮ ਹੋਇਆ ਬਾਈ ਤੂੰ ਆਪਣੇ ਠਾਕਰਾਂ ਨੂੰ ਤਰਾ ਕੇ ਲਿਆ, ਆ ਪੰਡਤਾਂ ਦੇ ਜਿਹੜੇ ਠਾਕਰ ਹੰਕਾਰੀਆਂ ਦੇ ਸਨ ਉਹ ਤਾਂ ਡੁੱਬ ਗਏ, ਪਰ ਭਗਤ ਰਵਿਦਾਸ ਜੀ ਦੇ ਠਾਕੁਰ ਤਰਦੇ ਆ ਰਹੇ ਹਨ, ਕਿਨਾਰੇ ਲੱਗ ਗਏ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਕਿਵੇਂ ਕਬੀਰ ਜੀ ਦੀ ਰੱਖਿਆ ਕੀਤੀ, ਹਾਥੀ ਤੋਂ ਬਚਾਇਆ, ਅਗਨੀ ਤੋਂ ਬਚਾਇਆ, ਅੱਜ

ਹਨ, ਇਹ ਕਿਸੇ ਕੰਮ ਨਹੀਂ ਆਉਣੇ। ਇਸ ਲਈ ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗ।

ਸਰੀਰ ਨੂੰ ਸੁੰਘਿਆ ਤੇ ਵਾਪਸ ਚਲਾ ਗਿਆ। ਕਿਉਂਕਿ ਕਈ ਦਿਨਾਂ ਤੋਂ ਭੁੱਖਾ ਸੀ ਬੁਗਿਆੜ, ਫਿਰ ਆਇਆ ਹੱਥ ਸੁੰਘੇ, ਮਸਤਕ ਸੁੰਘਿਆ, ਪੈਰ ਸੁੰਘੇ ਤੇ ਫਿਰ ਵਾਪਸ ਤੁਰ ਗਿਆ। ਕੀਰਤਨ ਦੀ ਸਮਾਪਤੀ ਹੋਈ, ਧੰਨ ਗੁਰੂ ਨਾਨਕ ਪਾਤਸ਼ਾਹ ਬਿਰਤੀ ਤੋਂ ਉਥਾਨ ਹੋਏ। ਮਰਦਾਨੇ ਨੇ ਬੇਨਤੀ ਕੀਤੀ ਗਰੀਬ ਨਿਵਾਜ ਸੱਚੇ ਪਾਤਸ਼ਾਹ, ਆ ਮ੍ਰਿਤਕ ਸਰੀਰ ਪਿਆ ਹੈ, ਬਾਗ ਨੇ ਪਹਿਲਾਂ ਆ ਕੇ ਇਸ ਨੂੰ ਸੁੰਘਿਆ, ਚਲਾ ਗਿਆ, ਫਿਰ ਇਸ ਦਾ ਮਸਤਕ ਸੁੰਘਿਆ, ਹੱਥ ਸੁੰਘੇ, ਕਦਮ ਸੁੰਘੇ, ਫਿਰ ਵਾਪਸ ਚਲਾ ਗਿਆ। ਜਾਪਦਾ ਸੀ ਕਈ ਦਿਨਾਂ ਤੋਂ ਭੁੱਖਾ ਹੈ, ਪਰ ਉਸਨੇ ਆਪਣੀ ਖੁਰਾਕ ਵੇਖ ਕੇ ਇਸ ਨੂੰ ਭਕਸ਼ਣ ਕਿਉਂ ਨਹੀਂ ਕੀਤਾ? ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣਗੇ, ਮਰਦਾਨਿਆ, ਆ ਕੀਰਤਨ ਦੀ ਰੱਬੀ ਬਾਣੀ ਦੀ ਆਵਾਜ਼ ਇਸ ਦੇ ਕੰਨਾਂ ਤੱਕ ਪਹੁੰਚੀ ਹੈ ਔਰ ਇਸ ਦਾ ਮਨ ਨਿਰਮਲ ਹੋ ਗਿਆ, ਹਿਰਦਾ ਸਵੱਛ ਹੋ ਗਿਆ। ਇਸ ਨੇ ਜਿਸ ਮ੍ਰਿਤਕ ਸਰੀਰ ਨੂੰ ਸੁੰਘਿਆ ਨਾ, ਇਸ ਲਈ ਸੁੰਘਿਆ ਕਿ ਇਸ ਨੇ ਕੋਈ ਚੰਗਾ ਕਰਮ ਵੀ ਕੀਤਾ, ਲੇਕਿਨ ਕੋਈ ਨਹੀਂ ਕੀਤਾ। ਫਿਰ ਮਨ ਵਿੱਚ ਆਇਆ, ਹੋ ਸਕਦਾ ਕਦੇ ਆਪਣੇ ਗੁਰੂ ਅੱਗੇ ਇਸ ਨੇ ਸੀਸ ਨਿਵਾਇਆ ਹੋਵੇ, ਸੀਸ ਸੁੰਘਿਆ, ਹੋ ਸਕਦਾ ਇਸ ਨੇ ਕਦੀ ਸੇਵਾ ਕਰਕੇ ਆਪਣੇ ਹੱਥ ਸਫਲ ਕੀਤੇ ਹੋਣ, ਹੋ ਸਕਦਾ ਕਦੀ ਇਸ ਦੇ ਕਦਮ ਸਤਿਗੁਰਾਂ ਵੱਲ ਗਏ ਹੋਣ, ਗੁਰੂ ਵੱਲ ਗਏ ਹੋਣ, ਪਰ ਮਰਦਾਨਿਆਂ ਇਸ ਦੇ ਕਦਮ ਸਦਾ ਮਾੜੇ ਪਾਸੇ ਜਾਂਦੇ ਨੇ। ਇਸ ਦੇ ਹੱਥ ਸੇਵਾ ਤੋਂ ਬਿਨਾਂ ਇਸ ਦਾ ਮਸਤਕ ਕਦੇ ਗੁਰੂ ਦੇ ਚਰਨਾਂ ਤੇ ਨਹੀਂ ਚੁੱਕਿਆ, ਜਿਸ ਕਰਕੇ ਬਗਿਆੜ ਨੂੰ ਗਿਆਨ ਹੋ ਗਿਆ ਕਿ ਜੇ ਮੈਂ ਇਸ ਪੁਰਸ਼ ਦਾ ਮਾਸ ਖਾ ਲਿਆ ਤਾਂ ਮੈਂ ਵੀ ਕੁੰਭੀ ਨਰਕ ਦਾ ਭਾਗੀ ਬਣ ਜਾਵਾਂਗਾ। ਸੋ ਪਿਆਰੀ ਸਾਧ ਸੰਗਤ, ਮਨੁੱਖਾ ਜਨਮ ਉਹਨਾਂ ਦਾ ਹੀ ਸਫਲ ਹੈ ਜਿਨ੍ਹਾਂ ਨੇ ਭਾਈ ਸੇਵਾ ਔਰ ਸਿਮਰਨ ਕਰਕੇ

ਬਿਨ ਸਿਮਰਨ ਦਿਨ ਰਹਿਣ ਬੈਠਾ ਪਿਆ ਹੈ ਬਿਨਾ ਸਿਮਰਨ ਦੇ ਚਾਰ ਪੈਰ ਦਿਨ ਦੇ ਚਾਰ ਪੈਰ ਰਾਤਰੀ ਦੇ ਇਹ ਮਨੁੱਖ ਤੇਰੇ ਬਿਰਥਾ ਜਾ ਰਹੇ ਹਨ ਤੈਨੂੰ ਕੋਈ ਚਿੰਤਾ ਹੀ ਨਹੀਂ।

ਸਾਰੇ ਪਾਤਸ਼ਾਹ ਕਹਿਣ ਲੱਗੇ ਇਸ ਦਾ ਜਵਾਬ ਤੈਨੂੰ ਤੇਰਾ ਪਿਤਾ ਹੀ ਦੇਵੇਗਾ, ਤੂੰ ਡਰੀ ਨਾ, ਇਸ ਦਸ਼ਾ ਵੱਲ ਚਲਾ ਜਾ, ਇਤਨੀ ਦੂਰ ਜਾਏਗਾ ਤੇ ਸ਼ੇਰ ਬੈਠਾ ਹੋਵੇਗਾ, ਡਰੀ ਨਾ, ਇਹ ਭੋਜਨ ਉਸ ਦੇ ਅੱਗੇ ਰੱਖ ਦੇ, ਉਹ ਛਕ ਲੇਗਾ ਤੇ ਫਿਰ ਉਹਦੇ ਵਿੱਚ

ਸ਼ੇਖ ਦੁਨੀ ਚੰਦ ਜਿਵੇਂ ਸਾਹਿਬ ਜੀ ਨੇ ਦੱਸਿਆ ਸੀ ਜਾ ਕੇ ਕੀਤਾ, ਜੰਗਲ ਬੀਆਬਾਨ ਵਿੱਚ ਚਲਾ ਗਿਆ। ਅੱਗੇ ਸੱਚਮੁੱਚ ਇੱਕ ਸ਼ੇਰ ਬੈਠਾ ਹੈ, ਜਾਂ ਭੋਜਨ ਅੱਗੇ ਜਾ ਕੇ ਰੱਖਿਆ, ਕਿਉਂਕਿ ਦੁਨੀ ਚੰਦ ਗੁਰੂ ਨਾਨਕ ਦੇ ਦਰਸ਼ਨ ਕਰਕੇ ਗਿਆ ਸੀ। ਸ਼ੇਰ ਨੇ ਦੁਨੀ ਚੰਦ ਦੇ ਦਰਸ਼ਨ ਕੀਤੇ, ਮਨ ਨਿਰਮਲ ਹੋ ਗਿਆ, ਭੋਜਨ ਛਕਿਆ ਤੇ ਬੋਲਣ ਦੀ ਸਮਰੱਥਾ ਆ ਗਈ। ਆਖਿਆ, ਦੁਨੀ ਚੰਦ ਸੱਚਮੁੱਚ ਮੈਂ ਸੰਸਾਰ ਵਿੱਚ ਆ ਕੇ ਯਤਨ ਕੀਤਾ ਚੰਗੇ ਕਰਮ ਕਰਨ ਦਾ, ਪਰ ਮੈਨੂੰ ਪੂਰਨ ਗੁਰੂ ਨਹੀਂ ਮਿਲਿਆ, ਜਿਸ ਕਰਕੇ ਮੇਰੇ ਜਪਾਂ ਤਪਾਂ ਨੂੰ ਭਾਗ ਨਹੀਂ ਲੱਗ ਸਕਿਆ, ਮਨ ਇਕਾਗਰ ਨਹੀਂ ਹੋ ਸਕਿਆ, ਕਿਉਂਕਿ ਬਿਨਾਂ ਗੁਰੂ ਤੋਂ ਇਹ ਦਰਗਾਹ ਦਾ ਬੂਹਾ ਕੋਈ ਹੋਰ ਨਹੀਂ ਖੋਲ ਸਕਦਾ। ਅੰਤ ਸਮਾਂ ਜਦੋਂ ਆਇਆ ਤਾਂ ਕਿਤੇ ਗੁਆਡ ਮਾਸ ਰਿਨਿਆ ਜਾ ਰਿਹਾ ਸੀ, ਉਹ ਵਾਸ਼ਨਾ ਮੈਨੂੰ ਪਈ ਤੇ ਮੇਰਾ ਜੀ ਕੀਤਾ ਬਈ ਮੈਂ ਜੇ ਕਿਤੇ ਇਹ ਮਾਸ ਬਣਿਆ ਹੋਇਆ ਮਿਲ ਜਾਂਦਾ ਤਾਂ ਸ਼ੱਕ ਰਹੇਗਾ। ਇਤਨੇ ਨੂੰ ਸਵਾਸ ਪੂਰੇ ਹੋ ਗਏ ਤੇ ਅਕਾਲ ਪੁਰਖ ਨੇ, ਈਸ਼ਵਰ ਨੇ ਮੈਨੂੰ ਸ਼ੇਰ ਦੀ ਜੂਨੀ ਦੇ ਦਿੱਤੀ, ਜਿਸ ਕਰਕੇ ਮੈਂ ਮਾਸ ਖਾ ਖਾ ਕੇ ਗੁਜ਼ਾਰਾ ਕਰਦਾ ਰਿਹਾ। ਅੱਜ ਮੇਰਾ ਉਧਾਰ ਹੋਇਆ ਹੈ, ਆਪ ਨਿਰੰਕਾਰ ਤੇਰੇ ਘਰ ਚੱਲ ਕੇ ਆ ਗਏ ਹਨ। ਦੁਨੀ ਚੰਦ, ਤੂੰ ਉਹਨਾਂ ਦੇ ਦਰਸ਼ਨ ਕੀਤੇ, ਅਸੀਂ ਤੇਰੇ ਦਰਸ਼ਨ ਕਰਕੇ ਬੈਕੁੰਠ ਨੂੰ ਜਾ ਰਹੇ ਹਾਂ। ਜਾ ਉਹਨਾਂ ਦੇ ਚਰਨ ਫੜ, ਉਹਨਾਂ ਕੋਲੋਂ ਸੁਮਤੀ ਲੈ, ਉਹਨਾਂ ਦੀ ਸੇਵਾ ਕਰ, ਤੇਰਾ ਮਨੁੱਛਾ ਜਨਮ ਸਫਲ ਹੋਵੇਗਾ, ਕਿਉਂਕਿ ਗੋਬਿੰਦ

ਜਿਵੇਂ ਆਪ ਜੀ ਨੇ ਬਚਨ ਕੀਤੇ ਸੀ ਉਹ ਸੱਤ ਹਨ। ਆਪ ਨੇ ਬੜੀ ਕਿਰਪਾ ਕੀਤੀ, ਮੇਰੇ ਪਿਤਾ ਦਾ ਉਧਾਰ ਹੋਇਆ, ਹੁਣ ਮੇਰਾ ਵੀ ਉਧਾਰ ਕਰ ਦੇ। ਵੇਖੋ ਨਾ, ਕੋਈ ਧਨ ਦੌਲਤ ਦੀ ਕਮੀ ਨਹੀਂ। ਜਦੋਂ ਇੱਕ ਲੱਖ ਮੋਹਰਾਂ ਕੱਚੀਆਂ ਹੋ ਜਾਂਦੀਆਂ ਹਨ ਤਾਂ ਮੈਂ ਇੱਕ ਧੁਜਾ ਆਪਣੀ ਕੋਠੀ ਦੇ ਅੱਗੇ ਲਾ ਦਿੰਦਾ ਹਾਂ ਤੇ 12 ਧੁਜਾ ਲੱਗ ਚੁੱਕੀਆਂ ਹਨ, 12 ਲੱਖ

ਕੇ ਦਰਗਾਹ ਵਿੱਚ ਦੇ ਦੇਵੀ, ਕਦੇ ਕੋਈ ਨਾਲ ਕੋਈ ਵਸਤੂ ਗਈ ਹੈ? ਆ ਜਿਹੜਾ ਆਪਣਾ ਸਰੀਰ ਹੈ, ਇਹ ਸਰੀਰ ਨਾਸ਼ਵੰਤ ਹੋ

ਤਾਂ ਸੇਖ ਦੁਨੀ ਚੰਦ ਤੇ ਉਸ ਦੀ ਘਰ ਵਾਲੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਆ ਕੇ ਨਮਸਕਾਰ ਕੀਤੀ। ਗਰੀਬ ਨਿਵਾਜ ਇਹ ਕਿਵੇਂ ਨਾ ਲਜਾਏਗੀ? ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹਾ, ਜੋ ਕੁਝ ਵੀ ਦ੍ਰਿਸ਼ਟ ਮਨ ਹੈ, ਜੋ ਕੁਝ ਸਾਡੀਆਂ ਅੱਖਾਂ ਵੇਖ ਸਕਦੀਆਂ ਹਨ, ਇਹ ਸਭ ਨਾਸ਼ਵੰਤ ਹੈ। ਦੁਨੀ ਚੰਦ ਸੇਵਾ ਔਰ ਸਿਮਰਨ ਨਾਲ ਜਾਏਗਾ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਵੈਸ਼ਨ ਪਾਈਏ। ਉਹ ਦਰਗਾਹ ਵਿੱਚ ਵੀ ਉਹਨਾਂ ਨੂੰ ਵੀ ਥਾਂ ਮਿਲਦੀ ਹੈ ਜੋ ਸੰਸਾਰ ਤੇ ਆ ਕੇ ਸੇਵਾ ਔਰ ਸਿਮਰਨ ਕਰਦੇ ਹਨ, ਕਿਉਂਕਿ ਗੋਬਿੰਦ

ਤੇ ਮੈਨੂੰ ਨਿਵਾਜੇਗਾ, ਮੈਨੂੰ ਮਾਣ ਬਖਸ਼ੇਗਾ। ਮੈਂ ਤੇਰੇ ਦਰ ਤੇ ਆ ਕੇ ਤੇਰੇ ਅੱਗੇ ਪੁਕਾਰ ਕਰਦਾ ਹਾਂ ਕਿ ਕਿਰਪਾ ਕਰ ਮੈਨੂੰ ਅਪਣਾ।

ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਹਿੰਦ ਦੀ ਚਾਦਰ ਕਿਉਂ ਆਖਿਆ ਗਿਆ? ਇਸ ਲਈ ਉਹਨਾਂ ਨੂੰ ਹਿੰਦ ਦੀ ਚਾਦਰ ਆਖਿਆ ਜਾਂਦਾ ਹੈ। ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਉਸ ਵਕਤ ਆਪਣੀ ਕੁਰਬਾਨੀ ਦਿੱਤੀ ਜਿਸ ਵਕਤ ਕੇ ਇਸ ਹਿੰਦੁਸਤਾਨ ਨੂੰ ਬਚਾਉਣ ਵਾਲਾ ਕੋਈ ਵੀ ਨਹੀਂ ਸੀ। ਉਸ ਵਕਤ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਉਹਨਾਂ ਮਜ਼ਲੂਮਾਂ ਦੀ ਬਾਂਹ ਫੜੀ ਤੇ ਹਿੰਦ ਦੀ ਚਾਦਰ ਕਵਾਇਆ। ਅਲਾ ਯਾਰ ਖਾਂ ਜੋਗੀ ਨੇ ਬੜਾ ਸੁੰਦਰ ਕਰਕੇ ਲਿਖਿਆ। ਬਹਿਮਨ ਖੜੇ ਹੋ ਗਏ ਹੱਥ ਜੋੜੇ, ਵੋ ਕਹਿਣੇ ਲਗੇ ਫੋੜ ਕਰ ਦਿਲ ਕੇ ਫੋੜੇ, ਸਤਮ ਕਰਨਿਆ ਜ਼ੁਲਮ ਕਰਤੇ ਹੈ ਹਰ ਦਿਲ,

ਪੰਡਤਾਂ ਨੇ ਆ ਕੇ ਬੇਨਤੀ ਕੀਤੀ ਕਿ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਆਪ ਧਰਮ ਦੇ ਬਾਗ ਦੇ ਮਾਲੀ। ਉਸ ਵਕਤ ਬਾਗ ਕਿਹੜਾ ਸੀ? ਸਮੁੱਚਾ ਸਾਰਾ ਹਿੰਦੁਸਤਾਨ ਤੇ ਮਾਲੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ। ਉਹਨਾਂ ਨੇ ਕੈਸੀ ਪ੍ਰਤਪਾਲਣਾ, ਕੈਸੀ ਰਕਸ਼ਾ ਕੀਤੀ ਕਿ ਹੈ ਧਰਮ ਕੇ ਬਾਗ ਕੇ ਆਪ ਮਾਲੀ, ਕਾਹੀ ਧਰਮ ਕੀ ਟੂਟ।

ਹੈ। ਕਹਿਣ ਲੱਗੀ ਉਹ ਕਿਹੜੀ ਗੱਲ ਹੈ? ਮਹਾ ਆਤਮਾ ਕੋਈ ਹੋ ਜਾਏ ਕੁਰਬਾਂ, ਮਹਾ ਆਤਮਾ ਕੋਈ ਹੋ ਜਾਏ ਕੁਰਬਾਂ, ਤੋ ਭਾਰਤ ਕੀ

ਨਸੀਬ ਹੋ ਗਈ ਗੁਰੂ, ਉਹਨਾਂ ਨੂੰ ਸਭ ਕੁਛ ਮਿਲ ਗਿਆ। ਕਿਉਂਕਿ ਸੰਤ ਕੀ ਧੂੜ ਮਿਟੇ ਅਗ ਕੋਟ, ਕਰੋੜਾਂ ਹੀ ਜਨਮਾਂ ਦੇ ਪਾਪ ਮਿਟ ਜਾਂਦੇ ਹਨ ਜੇ ਚਰਨ ਧੂੜੀ ਪ੍ਰਾਪਤ ਹੋ ਜਾਵੇ।

ਕਰੋੜਾਂ ਵੇਗਾ ਗੰਗਾ ਤੇ ਇਸ਼ਨਾਨ ਕਰ ਲੋ। ਏਡਾ ਫਲ ਪ੍ਰਾਪਤ ਹੁੰਦਾ ਬਈ ਮਹਾਂਪੁਰਖਾਂ ਦੇ ਜਪਣ ਵਾਲਿਆਂ ਦੀ ਚਰਨ ਧੂੜੀ ਪ੍ਰਾਪਤ ਹੋ ਜਾ, ਤੇ ਗੁਰੂ ਦੇ ਚਰਨਾਂ ਦੀ ਤੋੜੀ ਵੀ ਉਹਨਾਂ ਨੂੰ ਨਸੀਬ ਹੁੰਦੀ ਹੈ ਜੋ ਜਪਣ ਵਾਲਿਆਂ ਦੇ ਚਰਨਾਂ ਦੀ ਤੋੜੀ ਮਸਤਕ ਤੇ ਲਾਉਂਦੇ।

राज राज भोजन खाओ मेरे भाई। राज राज भोजन

No.

0: We used to do that for 2.5 hours every morning. We still do it a couple of times a year, but now we do it shorter time in the morning. But you can do it any time from 7 minutes to 2.5 hours. But you have to do 2.5 breaths because it's an 8-cycle mantra. And 8, you know, 8 is infinity, right? So, Ik Omkar Sat Nam Siddhi Va He Guru. 8. By the way, if you do that Adi Mantra, commit yourself to doing for 40 days at least and experience it. Keep a journal. Do it in the morning before you do Japji Sadha, before you do your bani. Sit and chant first and tune yourself. Then do your banis and watch the difference between how you can tune in to Guru sound current after your mind is focused. It's amazing.
1: ਸੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਹਜ਼ੂਰੀ ਚ ਜੁੜ ਬੈਠੀ ਸਾਧ ਸੰਗਤ ਜੀ ਹੋ ਪਿਆਰ ਸਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਆਪ ਸਾਰਿਆਂ ਨੂੰ ਖਾਲਸਾ ਪੰਥ ਦੇ ਆਗਮਨ ਦਿਵਸ ਤੇ ਬਹੁਤ ਬਹੁਤ ਵਧਾਈ ਹੋਵੇ ਇਸ ਉਪਲਕਸ਼ ਵਿਚ ਪਹਿਲਾਂ 2-3 ਮਿੰਟ ਵਾਸਤੇ ਇਸ ਮੌਕੇ ਦਾ ਰਾਗ ਪਵਿੱਤਰ ਬਾਣੀ ਚ ਸਲੋਕ ਗਾਇਨ ਕਰਾਂਗੇ ਉਸ ਤੋਂ ਉਪਰੰਤ ਇੱਕ ਸ਼ਬਦ ਹੋਰ ਗਾਇਨ ਕਰਕੇ ਆਪਾਂ ਸੁਖਮਾ ਦੇ ਜੱਜ ਖਵਾਂਗੇ ਪਿਆਰ ਨਾਲ ਸਫਲ ਕਰੋ।

ਕੀਤਾ ਉਸ ਦੀ ਮਹਾਨ ਵਡਿਆਈ ਨੂੰ ਅਚਲਤਾ ਦੇ ਰੂਪ ਚ ਮੰਨਦੇ ਆ, ਆਨੰਦ ਦੇ ਰੂਪ ਵਿਚ, ਵਿਸਮਾਦ ਦੇ ਰੂਪ ਵਿਚ ਆਨੰਦ ਲੈ ਕੇ ਮੰਨਦਿਆਂ ਹੋਇਆਂ ਸਾਨੂੰ ਜਪਣ ਵਾਸਤੇ ਵਾਹਿਗੁਰੂ ਸ਼ਬਦ ਬਖਸ਼ਿਸ਼, ਸਵਾਦ ਲੈ ਕੇ, ਵਿਸਮਾਦ ਲੈ ਕੇ, ਆਨੰਦ ਲੈ ਕੇ ਉਹਨੂੰ ਯਾਦ ਕਰੇ। ਕਹਿਣ ਨਾ ਜਾਈ ਅਚਰਜ ਵਿਸਮਾਦ ਵਾਲੀ ਅਵਸਥਾ ਵਿਚ ਆ, ਜਿਸ ਵੇਲੇ ਉਹਨੂੰ ਇਸ ਤਰ੍ਹਾਂ ਯਾਦ ਕਰਾਂਗੇ ਬੜਾ ਚੈਨ, ਭਗਤ ਜਨਾ ਕੇ ਮਨ ਵਿਸਰਾਮ, ਭਗਤਾਂ ਨੂੰ ਜਪਣ ਵਾਲਿਆਂ ਨੂੰ ਚੈਨ ਆ ਜਾਂਦਾ, ਸੁੱਖ ਆ ਜਾਂਦਾ। ਇਸੇ ਕਰਕੇ ਮਹਾਰਾਜ ਨੇ ਇੱਥੇ ਪ੍ਰੇਰਨਾ ਕੀਤੀ, ਆਓ ਗੁਰਮੁਖੋ, ਆਓ ਸੰਤ ਜਨੋ, ਆਓ ਸੱਜਣੋ, ਆਓ ਭਗਤੀ ਭਾਵ ਦੀ ਇੱਛਾ ਰੱਖਣ ਵਾਲਿਓ, ਸਾਜਨ ਸੰਤ ਕਰੋ ਇਹ ਕੰਮ। ਅਸਲ ਤਾਂ ਜ਼ਿੰਦਗੀ ਮਿਲੀ ਇਸੇ ਵਾਸਤੇ, ਕੰਮ ਹੀ ਜ਼ਿੰਦਗੀ ਦਾ ਇਹ, ਜ਼ਿੰਦਗੀ ਦੀ ਪ੍ਰਾਪਤੀ ਦਾ ਪ੍ਰਯੋਜਨ ਹੀ ਇਹੀ। ਆਪਾਂ ਅੱਗੇ ਵੀ ਪੜ੍ਹਦੇ ਹਾਂ, ਜਿਸ ਵੱਖਰ ਕੋ ਲੈਣ ਤੂੰ ਆਇਆ, ਜਿਸ ਕੰਮ ਵਾਸਤੇ ਤੈਨੂੰ ਭੇਜਿਆ ਗਿਆ, ਜਿਸ ਮਕਸਦ ਵਾਸਤੇ ਤੈਨੂੰ ਜੀਵਨ ਮਿਲਿਆ, ਰਾਮ ਨਾਮ ਸੰਤਨ ਘਰ ਪਾਇਆ, ਪ੍ਰਭੂ ਪਿਆਰ ਵਾਲੇ ਲੋਕਾਂ ਦੇ ਵਿੱਚ ਬੈਠ ਕੇ ਇਹਨਾਂ ਨਾਲ ਮਿਲ ਕੇ ਤੈਨੂੰ ਇਹ ਵਸਤੂ ਪ੍ਰਾਪਤ ਹੋ ਜਾਏ, ਸੰਤਾਂ ਦੇ ਘਰ ਵਿੱਚੋਂ, ਗੁਰੂ ਨਾਨਕ ਦੇ ਘਰ ਵਿੱਚੋਂ ਤੈਨੂੰ ਇਹ ਵਸਤੂ ਪ੍ਰਾਪਤ ਹੋਏ, ਤਾਂ ਜਬ ਮਾਨ ਲੇਹ ਮਨ ਮੋਲ, ਹੰਕਾਰ ਛੱਡ ਕੇ, ਕਿਉਂਕਿ ਹੰਕਾਰ ਦੇ ਮਾਮਲੇ ਚ ਮਹਾਰਾਜ ਨੇ ਬੜਾ ਸਪਸ਼ਟ ਵਚਨ ਕੀਤਾ ਹੈ, ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸੈ ਇੱਕ ਥਾਂ। ਹੰਕਾਰ ਤੇ ਨਾਮ ਇੱਕ ਹਿਰਦੇ ਚ ਇਕੱਠੇ ਨਹੀਂ ਵਸ ਸਕਦੇ, ਨਾਮ ਵਸਾਉਣਾ ਹਿਰਦੇ ਚ ਤੇ ਹਉਮੈ ਕੱਢਣੀ ਪਏਗੀ, ਨਿਮਰਤਾ ਧਾਰਨ ਕਰਨੀ ਪਏਗੀ, ਤੇ ਜਿਨ੍ਹਾਂ ਨੇ ਨਿਮਰਤਾ ਨੂੰ ਧਾਰਨ ਕੀਤਾ ਹੈ ਨਾਮ ਆਪਣੇ ਆਪ ਹਿਰਦੇ ਚ ਪ੍ਰਵੇਸ਼ ਕਰ ਗਏ। ਸਾਹਿਬ ਕਹਿੰਦੇ ਨੇ ਤਾਜਬ ਮਹਾਨ ਲੇਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਫਿਰ ਲਾਦ ਖੇਪ ਸੰਤਾਂ ਸੰਗ ਚਾਲ। ਇਹ ਸੌਦਾ ਲੱਦ ਕੇ, ਇਹ ਰਾਮ ਨਾਮ ਦਾ ਸੌਦਾ ਲੱਦ ਕੇ ਸਤਸੰਗੀਆਂ ਦੇ ਨਾਲ ਤੁਰਦਾ ਰਹੋ, ਉਹਨਾਂ ਦੇ ਨਾਲ ਰਲਿਆ ਰਹੋ, ਮਿਲਿਆ ਰਹੋ ਉਹਨਾਂ ਦੇ ਨਾਲ। ਅਮਰ ਤਿਆਗ ਵਿਖਿਆ ਜੰਜਾਲ, ਮਾਇਆ ਦੇ ਜਿਹੜੇ ਬੋਝ ਸਰੀਰ ਦੇ ਉੱਤੇ ਮਨ ਦੇ ਉੱਤੇ ਪਾਏ ਨੇ ਛੱਡਦੇ, ਹਿਰਦੇ ਵਿੱਚ ਨਾਮ ਨੂੰ ਥਾਂ ਦੇਣੀ ਹੈ ਤੇ ਫਿਰ ਮਾਇਆ ਨੂੰ ਥਾਂ ਨਾ ਦੇ, ਇਹਨੂੰ ਵਰਤਦਾ ਚਲਾ ਜਾ, ਇਹਨੂੰ ਸਿਮਰਨ ਨਾ ਲੱਗ ਜਾ, ਇਹਨੂੰ ਯਾਦ ਨਾ ਕਰਨ ਲੱਗ ਜਾ, ਇਹਨੂੰ ਹਿਰਦੇ ਚ ਨਾ ਬਣਾ ਕੇ ਬੈਠ ਜਾ। ਅਮਰ ਤਿਆਗ ਵਿਖਿਆ ਜੰਜਾਲ, ਫਿਰ ਵੇਖ ਕੈਸਾ ਆਨੰਦ ਬਣਦਾ ਹੈ, ਧਨ ਧਨ ਕਹੇ ਸਭ ਕੋਏ, ਜੈ ਜੈਕਾਰ ਹੋ ਜਾਏ। ਸੰਸਾਰ ਵਿੱਚ ਵੀ ਹੋਵੇਗੀ ਤੇ ਮੁੱਖ ਉਜਲ ਹਰ ਦਰਗਹਿ ਸੋਏ, ਦਰਗਾਹ ਵਿੱਚ ਜਾ ਕੇ ਵੀ ਮੁੱਖ ਉਜਲਾ ਹੋਵੇ। ਇਹ ਗੱਲ ਵੱਖਰੀ ਏ, ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਇਹ ਸਮਝ ਆਈ ਏ, ਇਹ ਵਾਪਾਰ ਵਿਰਲਾ ਵਾਪਾਰ ਏ, ਨਾਨਕ ਤੰਗ ਏ ਸਦ ਬਲਿਹਾਰ ਏ, ਮੈਂ ਉਸ ਤੋਂ ਬਲਿਹਾਰ ਨੇ ਜਾਂਦਾ। ਸਾਹਿਬ ਕਹਿੰਦੇ ਨੇ ਜਿਹਨੂੰ ਇਹ ਵਪਾਰ ਕਰਨਾ, ਔਰ ਪਹਿਲਾਂ ਵੀ ਕਿਹਾ ਜੇ ਤੈਨੂੰ ਇਹ ਵਪਾਰ ਕਰਨਾ ਆ ਜਾਵੇ, ਕਰ ਲਵੇ ਚੰਗਾ ਰਵੇਗਾ, ਹਲਤ ਪਲਤ ਦੋਏ ਲੇਹ ਸਵਾਰ, ਤੇਰੀ ਜ਼ਿੰਦਗੀ ਵੀ ਸੌਰ ਜਾਏ, ਤੇਰਾ ਭਵਿੱਖਤ ਵੀ ਸੌਰ ਜਾਏ, ਪਰਲੋਕ ਵੀ ਸੌਰ ਜਾਏ। ਰਾਮ ਨਾਮ ਅੰਤਰ ਔਰ ਧਾਰ, ਹਿਰਦੇ ਦੇ ਅੰਦਰ ਧਾਰਨ ਕਰ ਲੈ, ਰਾਮ ਨਾਮ ਅੰਤਰ ਔਰ ਧਾਰ। ਜੇ ਕਿਵੇਂ, ਜੇ ਤੇਰੇ ਹਿਰਦੇ ਚ ਨਹੀਂ ਵਸਦਾ, ਤੈਨੂੰ ਜਾਚ ਨਹੀਂ ਆਉਂਦੀ, ਤੈਨੂੰ ਸਮਝ ਨਹੀਂ ਆਉਂਦੀ, ਤਾਂ ਪੂਰੇ ਗੁਰੂ ਕੀ ਪੂਰੀ ਦੀਖਿਆ, ਪੂਰੇ ਗੁਰੂ ਕੋਲੋਂ ਇਹ ਸੋਝੀ ਪ੍ਰਾਪਤ ਕਰ, ਪੂਰੇ ਗੁਰੂ ਕੋਲੋਂ ਉਪਦੇਸ਼ ਲੈ, ਪੂਰੇ ਗੁਰ ਕਾ ਸੁਣ ਉਪਦੇਸ਼, ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਵਸੈ ਤਿਸ ਸਾਚ ਪਰੀਖਿਆ। ਹਰ ਔਖੇ ਸੌਖੇ ਸਮੇਂ ਵਿੱਚੋਂ ਉਹ ਸੱਚਾ ਬੰਦਾ ਸੱਚ ਨੂੰ ਹਿਰਦੇ ਚ ਵਸਾਉਣ ਵਾਲਾ ਸੁਖੀ ਹੋ ਕੇ ਨਿਕਲ ਜਾਂਦਾ। ਮਨ ਤਨ ਨਾਮ ਜਪੋ ਲਿਵਲਾਏ, ਦੁੱਖ ਦਰਦ ਮਨ ਤੇ ਪਹੁੰਚਾਏ, ਸੱਚ ਵਾਪਾਰ ਕਰੋ ਵਾਪਾਰੀ, ਇਹ ਵਾਪਾਰ ਕਰਨ ਵਾਸਤੇ ਤੂੰ ਆਇਆ। ਦਰਗਹਿ ਨਿਭੈ ਖੇਪ ਤੁਮਾਰੀ, ਇਹ ਸੌਦਾ ਤੇਰਾ ਦਰਗਾਹ ਤੱਕ ਨਿਭ ਜਾਣ ਵਾਲਾ। ਕਿਉਂਕਿ ਸਾਹਿਬਾਂ ਨੇ ਜੀਵਨ ਦੇ ਤੇ ਪਰਲੋਕ ਦੇ ਰਸਤਿਆਂ ਬਾਰੇ, ਉਹਦੀ ਔਕੜਾਂ ਬਾਰੇ ਤੇ ਨਾਲ ਨਿਭ ਜਾਣ ਵਾਲੀ ਇਸ ਵਸਤੂ ਬਾਰੇ ਬੜਾ ਸਪਸ਼ਟ ਕੀਤਾ। ਸਾਹਿਬ ਕਹਿੰਦੇ ਨੇ ਜੇ ਪੈਂਦੇ ਕੇ ਗਣੇ ਚਾਹੇ ਨਾ ਕੋਸਾ, ਜਿਸ ਰਾਹ ਦੇ ਕੋਹ ਨਹੀਂ ਗਿਣੇ ਜਾ ਸਕਦੇ, ਹਰ ਕਾ ਨਾਮ ਊਹਾ ਸੰਗ ਦੋਸ਼ਾ, ਉੱਥੇ ਨਾਮ ਤੇਰੇ ਨਾਲ ਨਿਭ ਜਾਣ ਵਾਲਾ ਦੋਸ਼ਾ ਸਾਬਤ ਹੋਵੇ। ਜੇ ਪੈਂਦੇ ਮਹਾ ਅੰਧ ਗੁਬਾਰਾ, ਜਿੱਥੇ ਚਾਨਣ ਦਾ ਹੋਰ ਕੋਈ ਸਾਧਨ ਨਹੀਂ ਹੈ,

भगत भाए तरिए संसार फिर भगती तन होसी सार केड़े भगती दे लड़ नहीं लगे जिंदगी एवं मिट्टी होके लग जाए आखिर तो शरीर मिट्टी है ਇਹ ਸਰੀਰ ਦੀਆਂ ਸਾਰੀਆਂ ਕਿਰਿਆਵਾਂ ਵੀ ਬੇਕਾਰ ਨੇ ਜੇ ਨਾਮ ਨਾਲ ਆਪਾਂ ਸ਼ਨੀਵਾਰ ਰੋਜ਼ ਪੜ੍ਹਦੇ ਹਾਂ ਪਹਿਲਾਂ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ ਸੁੱਚੇ ਅੱਗੇ ਰੱਖੇ ਕੋਈ ਨਾ ਭਿੱਟਿਓ ਜਾਏ ਸੁੱਚਾ ਹੋਏ ਕਹਿ ਜੇਵਿਆ ਲੱਗਾ ਪੜ੍ਹਨ ਸਲੋਕ ਕੋਸੀ ਜਾਈ ਸੱਟਿਆ ਕਿਸੇ ਲੱਗਾ ਦੋਸ਼ ਆਖਰ ਇਹ ਸਰੀਰ ਨੂੰ ਦੋਸ਼ ਹੈ ਕਿ ਇਹਨਾਂ ਪਵਿੱਤਰ ਅੰਨ ਜਿਹਦੇ ਬਾਰੇ ਸਾਹਿਬ ਕਹਿੰਦੇ ਨੇ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਗਿਰਦ ਤਾਂ ਹੋਆ ਪਾਕ ਪਵਿੱਤਰ ਪਰ ਪਾਪੀ ਸਿਉਤਨ ਗੱਡਿਆ ਥੁੱਕਾਂ ਪਈਆਂ ਇਸੇ ਅੰਨ ਤੇ ਥੁੱਕਾਂ ਸੁੱਟੀਆਂ ਗਈਆਂ ਦੋਸ਼ ਕਿਹਨੂੰ ਲੱਗਾ ਦੋਸ਼ ਤਾਂ ਇਸੇ ਸਰੀਰ ਨੂੰ ਲੱਗਾ ਨਾ ਪਰ ਸਾਹਿਬ ਕਹਿੰਦੇ ਨੇ ਨਹੀਂ ਜਿਸ ਨੇ ਇਹ ਸਾਰਾ ਅੰਨ ਖਰਾਬ ਕੀਤਾ ਖਾਇਆ ਮੈਲ ਵਧਾਇਆ ਸਾਹਿਬ ਇੱਕ ਤਾਂ ਹੋਰ ਬੜੀ ਪਿਆਰੀ ਗੱਲ ਕਹਿੰਦੇ ਸਾਹਿਬ ਕਹਿੰਦੇ ਨੇ ਨਵੇਂ ਛਿੱਦਰ ਸਵੇਂ ਅਪਵਿੱਤਰਾ ਨੌ ਦੇ ਨੌ ਸੁਰਾਖਾਂ ਵਿੱਚੋਂ ਸਰੀਰ ਦੇ ਨੌ ਸੁਰਾਖਾਂ ਵਿੱਚੋਂ ਗੰਦੀ ਨਿਕਲਦਾ ਪਰ ਜੇ ਕਿਤੇ ਤੂੰ ਬੋਲ ਹਰ ਨਾਮ ਪਵਿੱਤਰ ਸਭ ਕੀਤਾ ਤੂੰ ਨਾਮ ਜਪਣ ਲੱਗ ਪਵੇ ਨਾ ਤੇ ਜੋ ਕੁਝ ਨਿਕਲਣ ਵਾਲਾ ਹੈ ਉਹ ਤਾਂ ਪਵਿੱਤਰ ਹੋਵੇਗਾ ਪਰ ਤੇਰੇ ਤੇ ਦੋਸ਼ ਤਾਂ ਨਾ ਨਹੀਂ ਤਾਂ ਉਹ ਜਿਹੜਾ ਜਿਤ ਮੁੱਖ ਨਾਮ ਨਾ ਉਚਰੇ ਬਿਨ ਨਾਮ ਹੈ ਰੱਖ ਥਾਂ ਨਾਨਕ ਕਿਵੇਂ ਜਾਣੀਏ ਜਿਤ ਮੁੱਖ ਥੁੱਕਾਂ ਪਾਏ ਉਹ ਥੁੱਕਾਂ ਜਿਹੜੀਆਂ ਉੱਥੇ ਪੈਂਦੀਆਂ ਨੇ ਅੰਨ ਨੂੰ ਉਹ ਅੰਨ ਨੂੰ ਗੰਦੇ ਕਰਨ ਵਾਲੇ ਦੇ ਮੂੰਹ ਤੇ ਪੈਂਦੀਆਂ ਸਾਹਿਬ ਕਹਿੰਦੇ ਨੇ ਬਿਨ ਭਗਤੀ ਤਨ ਹੋਸੀ ਸਾਰ ਸਾਰੇ ਸੁੱਖ ਲੈਣੇ ਸਰਬ ਕਲਿਆਣ ਸੁਖ ਨਿਧ ਨਾਮ ਨਾਮ ਤੋਂ ਟੁੱਟਿਆ ਹੋਇਆ ਬੰਦਾ ਦੁਖੀ ਹੈ ਤੇ ਜਿਹੜਾ ਨਾਮ ਨਾਲ ਜੁੜ ਗਿਆ ਸਾਰੇ ਹੀ ਸੁੱਖ ਸਾਰੇ ਹੀ ਕਲੇਸ਼ ਮਿਟ ਕੇ ਕਲਿਆਣ ਸਾਰੇ ਹੀ ਕਲਿਆਣ ਸਰਬ ਕਲਿਆਣ ਸੁਖ ਨਿਧ ਨਾਮ ਬੂਟ ਜਾਤ ਪਾਏ ਵਿਸ਼ਰਾਮ ਡੁੱਬਦਾ ਡਿੱਗਦਾ ਡੋਲਦਾ ਪਰੇਸ਼ਾਨ ਬੰਦਾ ਚੈਨ ਪਾ ਜਾ ਭਗਤ ਜਣਾ ਕੇ ਮਨ ਵਿਸ਼ਰਾਮ ਬੂਟ ਜਾਤ ਪਾਏ ਵਿਸ਼ਰਾਮ ਸਗਲ ਦੁੱਖ ਕਾ ਹੋਵਤ ਨਾਸ ਸਰੀਰ ਦੇ ਮਨ ਦੇ ਸੰਸਾਰ ਦੇ ਪ੍ਰਲੋਕ ਦੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਸਾਹਿਬ ਕਹਿੰਦੇ ਨੇ ਨਾਨਕ ਨਾਮ ਜਪੋ ਗੁਣਦਾਸ ਉਸ ਵਾਹਿਗੁਰੂ ਅਕਾਲ ਪੁਰਖ ਦੇ ਤਿਸ ਦੇ ਗੁਣਾਂ ਦਾ ਵਰਣਨ ਕਰੋ ਸਾਰੇ ਹੀ ਦੁੱਖ ਦੂਰ ਹੋ ਜਾਣਗੇ ਸਾਹਿਬਾਂ ਦੇ ਕੋਲੇ ਕਾਇਆ ਸੀ ਦੁਖੀ ਬੰਦਾ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਪਾਸ ਆਇਆ ਸੀ ਚੁੱਕ ਕੇ ਲਿਆਏ ਸਨ ਆਇਆ ਕੰਨ ਆਉਣ ਜੋਗਾ ਹੀ ਨਹੀਂ ਰੋਗ ਸੀ ਜਲੋਧਰ ਦਾ ਜਲੋਧਰ ਦਾ ਜੇ ਆਪਾਂ ਮੂਲ ਸ਼ਬਦ ਲੱਭੀਏ ਨਾ ਉਹ ਹੈ ਜਲੋਧਰ ਪੇਟ ਚ ਪਾਣੀ ਭਰ ਜਾਏ ਮਨੁੱਖ ਦੇ ਪੇਟ ਚ ਪਾਣੀ ਭਰ ਜਾਏ ਤੁਹਾਨੂੰ ਕਹਿੰਦੇ ਨੇ ਜਲੋਧਰ ਭਾਵ ਜਲੋਧਰ ਉਧਰ ਵਿੱਚ ਪੇਟ ਵਿੱਚ ਪਾਣੀ ਭਰ ਗਏ ਤੇ ਜਿਸ ਬੰਦੇ ਨੂੰ ਰੋਗ ਹੋ ਜਾਏ ਨਾ ਪਾਸਾ ਵੀ ਨਹੀਂ ਭਰ ਸਕਦਾ ਚੁਫਾਲ ਪਿਆ ਰਹੇ ਆਪਣੀ ਕਿਰਿਆ ਕੀ ਸਾਧਨੀ ਹੈ ਉੱਠਣਾ ਕੀ ਹੈ ਬੈਠ ਨਹੀਂ ਸਕਦਾ ਪੇਟ ਪਾਣੀ ਨਾਲ ਭਰ ਕੇ ਇਧਰ ਉਧਰ ਫੈਲ ਜਾਂਦਾ ਹੈ ਤੇ ਬੰਦਾ ਚੁਫਾਲ ਪਿਆ ਰਹਿੰਦਾ ਹੌਲੀ ਹੌਲੀ ਇਹ ਪਾਣੀ ਸਾਰਾ ਖੂਨ ਦੀਆਂ ਨਾੜੀਆਂ ਚ ਚੱਲ ਜਾਂਦਾ ਹੈ ਤੇ ਖੂਨ ਦੀ ਬਜਾਏ ਸਾਰੇ ਸਰੀਰ ਚ ਪਾਣੀ ਚੱਲਦਾ ਹੈ ਫਿਰ ਬੰਦਾ ਇੱਕ ਦਿਨ ਛੁੱਟੀ ਕਰ ਜਾਂਦਾ ਸਮਾਪਤ ਹੋ ਜਾਂਦਾ ਆਮ ਤੌਰ ਤੇ ਪੁਰਾਣੇ ਸਮਿਆਂ ਚ ਕਈ ਵਾਰੀ ਇਹਨੂੰ ਅਸਾਧ ਰੋਗ ਵੀ ਮੰਨਿਆ ਗਿਆ ਪਰ ਕੁਝ ਲੋਕ ਸਿਆਣੇ ਐਸੇ ਵੀ ਸਨ ਜਿਹੜੇ ਇਲਾਜ ਕਰ ਲੈਂਦੇ ਸਨ ਇਹ ਬੰਦਾ ਜਿਹੜਾ ਲਿਆਂਦਾ ਗਿਆ ਲਾਹੌਰ ਤੋਂ ਇਹਦਾ ਕਿਸੇ ਕੋਲੋਂ ਇਲਾਜ ਨਹੀਂ ਹੋਇਆ ਕਿਉਂਕਿ ਅਵਸਥਾ ਠੀਕ ਨਹੀਂ ਸੀ ਰਹੀ ਰੋਗ ਦੀ ਅਵਸਥਾ ਜਿਹੜੀ ਉਹ ਤੀਜੇ ਦਰਜੇ ਤੱਕ ਪਹੁੰਚੀ ਹੋਈ ਭਿਆਨਕ ਅਵਸਥਾ ਚ ਪਹੁੰਚੀ ਹੋਈ ਹਕੀਮਾਂ ਵੈਦਾਂ ਨੇ ਕਹਿਤਾ ਨਹੀਂ ਸਾਥੋਂ ਠੀਕ ਨਹੀਂ ਹੋਈ ਤੇ ਜਿਸ ਬੰਦੇ ਨੂੰ ਰੋਗ ਬੜਾ ਇੱਕ ਹੋਰ ਵੀ ਕਸਰ ਸੀ ਕੀ ਇਹ ਸਰਕਾਰੀ ਅਹਿਲਕਾਰ ਤੇ ਟੱਬਰ ਦੇ ਗੁਜ਼ਾਰੇ ਦਾ ਸਾਧਨ ਇਹਦੀ ਨੌਕਰੀ ਅੱਜ ਇਹਦੇ ਸਰੀਰ ਨੂੰ ਕੁਝ ਹੋ ਜਾਂਦਾ ਟੱਬਰ ਰੋਟੀ ਕਿੱਥੋਂ ਖਾ ਰਹੇ ਪਰਿਵਾਰ ਦਾ ਆਸਰਾ ਬਣਿਆ ਹੋਇਆ ਹਾਲਾਂਕਿ ਆਸਰਾ ਨਿਰੰਕਾਰ ਹੈ ਬੰਦਾ ਸਮਝਦਾ ਐਸਾ ਕਿ ਜਿਸ ਦੇ ਰਾਹੀਂ ਰੋਟੀ ਮਿਲਦੀ ਸੀ ਜੇ ਇਹਨੂੰ ਕੁਝ ਹੋ ਗਿਆ ਤੇ ਪਤਾ ਨਹੀਂ ਕੀ ਬਣੇਗਾ ਹਾਲਾਂਕਿ ਐਸਾ ਹੈ ਪਾਵਨ ਬਾਣੀ ਸਾਨੂੰ ਵਿਸ਼ਵਾਸ ਦ੍ਰਿੜ ਕਰਾਉਂਦੀ ਹੈ ਕਿ ਨਹੀਂ ਉਸ ਮਾਲਕ ਤੇ ਭਰੋਸਾ ਰੱਖ ਪਰ ਟੱਬਰ ਦੇ ਲੋਕ ਪਰਿਵਾਰ ਦੇ ਲੋਕ ਪਰੇਸ਼ਾਨ ਸਨ ਥਾਂ ਥਾਂ ਤੇ ਭਟਕਦੇ ਫਿਰਦੇ ਅਖੀਰ ਉਹ ਟਿਕਾਣੇ ਪਹੁੰਚ ਗਏ ਸਰੋਵਰ ਦੀ ਕਾਰ ਸੇਵਾ ਹੋ ਰਹੀ ਹੈ ਰਾਮਦਾਸ ਚੱਕ ਅੰਮ੍ਰਿਤਸਰ ਸਾਹਿਬ ਉੱਥੇ ਲੈ ਆਏ ਨੇ ਇੱਕ ਜਣਾ ਕਹਿਣ ਲੱਗਾ ਮਹਾਰਾਜ ਤੁਹਾਡੇ ਦਰ ਤੇ ਲੈ ਕੇ ਆਏ ਹਾਂ ਕਿਧਰੋਂ ਠੀਕ ਹੋਣ ਦੀ ਆਸ ਨਹੀਂ ਜੇ ਤੁਸੀਂ ਕਿਰਪਾ ਕਰੋ ਕਿਰਪਾ ਦ੍ਰਿਸ਼ਟੀ ਕਰੋ ਤੁਹਾਡੇ ਦਰ ਤੇ ਬੜਿਆਂ ਦੇ ਰੋਗ ਕੱਟੇ ਜਾਂਦੇ ਸੁਣੇ ਨੇ ਤੁਸੀਂ ਕਿਰਪਾ ਕਰੋ ਇਹ ਬੰਦਾ ਬਚਦਾ ਤੇ ਇੱਕ ਬਹੁਤੇ ਦੁਖੀ ਨੇ ਇਹ ਵੀ ਕਹਿਤਾ ਮਹਾਰਾਜ ਵੇਖੋ ਜੇ ਬਚਦਾ ਤਾਂ ਠੀਕ ਹੈ ਨਹੀਂ ਤਾਂ ਕਿਰਪਾ ਕਰੋ ਇਹਦੀ ਜਾਨ ਤਾਂ ਛੁੱਟ ਜਾ ਕਈ ਵਾਰੀ ਬੰਦਾ ਇੱਥੋਂ ਤੱਕ ਵੀ ਜਾ ਪਹੁੰਚਦਾ ਸਾਹਿਬ ਕਹਿਣਗੇ ਦੇਖੋ ਭਾਈ ਮਾਲਕ ਦੀ ਆਵਾਜ਼ ਆਵੇ ਤੇ ਜੀ ਸਦਕੇ ਸਿਰ ਮੱਥੇ ਜੀਵਨ ਨੂੰ ਅਲਵਿਦਾ ਕਹਿ ਕੇ ਜਾਣਾ ਬਣਦਾ ਪਰ ਜਦ ਤੱਕ ਉਹਦਾ ਸੱਦਾ ਨਹੀਂ ਆਉਂਦਾ ਮੌਤ ਦੀ ਇੱਛਾ ਕਰਨੀ ਵੀ ਗੁਨਾਹ ਹੈ ਆਤਮਘਾਤੀ ਨਹੀਂ ਬਣਦਾ
जीवन की इच्छा करनी मनुख का अधिकार है, मौत नूं प्रवान करना होर गल है, लेकिन जीवन की इच्छा ना रहनी ए तां बहुत माड़ी गल है। जीवन की इच्छा करन दिओ, तुसीं वी करो, इहदे वास्ते इह वी करो कि महाराज इह बच जाएगा। साहब कहण लगे बच जाएगा, जीवेगा जिवावेगा, ऐसी गल ही साहबां ने बचन कर दिता। भाई बुढ़ा जी, बाबा बुढ़ा जी, भाई बुढ़ा जी सिर ते टोकरी कार सेवा की चुकी हुई, कारे की टोकरी चुकी हुई है, उदो पौड़ता नहीं सन, अज सरोवर की खटाई बटाई हो रही, टोकरी चुकी चढ़ाई चढ़ रहे, पैरां नाल बने हुए उस रस्ते उत्ते उपर नूं चढ़ रहे। जिस वेले साहिब से पाशा जिथे बैठ के धन गुरु अर्जन साहब अद पंजनी साहब देर दे कोलथड़ा साहब जिथे बैठ के साहब सेवा करवाया करते सन, इधर नूं बाबा बुढ़ा जी जिस वेले चढ़े चढ़ाई चढ़ के कोलों लंघन लगे ते महाराज सच्चे पातशाह ने कहा बाबा जी रुक गए। महाराज वल निम्रता नेत्र झुका के वेखिया, कहन लगे हुकम पातशाह साहब। कहन लगे रोगी आया, पेट पानी नाल भरिया है, वेखो ये ठीक हो सकता है। बाबा जी दे सिर ते टोकरा सी वगा के उहदे पेट दे उत्ते मारे, उवें ही कार सेवा का भरिया होया, कारे का भरिया होया, भारा टोकरा मजबूत हथा नाल चुकिया होया, भरिया टोकरा ओले पेट से चुके मारे, सारा पेट का पानी एकदम बाहर आ। हुणे कोई इलाज तो नहीं, पर बाबे बुढ़े को इलाज है, ब्रह्म ज्ञानी को ऐसा भी इलाज है। यह कोई इलाज नहीं जलोदर का कि उसका पेट दबा के पानी कढ़ता जाए और भर जाएगा, और इस तरह दबा के कढ़न नाल कई होर कंप्लीकेशन भी हो जाती है, लेकिन बाबा बुढ़ा करे तो ठीक रहिंदा है क्योंकि गुरु के हुक्म विच कर रहे। एक आप ब्रह्म ज्ञानी सेवादार है, एक गुरु की रजा विच पेट का सारा पानी निकल गया, बंदा उठ के बह गया, चरणा ते पै गया महाराज। कह लगा महाराज तुहाडी बड़ी कृपा, उठण जोगा करता जी, हुण इन्नी कृपा करो आ बैठा खलोण जोगा भी कर दे, जीवन जोगा भी कर दे। धन गुरु अर्जन साहब कहन लगे सुन गुरमुखा, जे आ ही गया ना ते तेनू हुण अधूरा नहीं भेजांगे, पूना नहीं भेजांगे, जे आ ही गया इत्थे ते इथों तेनू राह दे के तोरन, हथ बन के खड़ा हो गया। कहन लगा पाछा करो कृपा। साहब कहन लगे देख ए जीवन तां मिल गया है, इस रोग तो तू बच गया, लेकिन उधरले पासे तू सरकारी अहलकार है, जाके तू फिर अपने नौकरी संभाल लवेगा, माया विच रुझ जावेगा, हुक्मां च लग जावेगा, वेखी कि अंदर की बीमारी उथे दी उथे खड़ी रवे, होमे की होर लालच की कई तरह दी बीमारियां वह कि उथियां खड़िया रहन। कह लगा महाराज करो कृपा, सारे पासों स्वस्थ करके भेजो, सारियां तंदुरुस्तियां बख्शिश करो। साहब कह लगे जे सारे पासों तंदुरुस्त होना है, शरीर करके भी तंदुरुस्त रहना, संसार के सारे सुख भोगने ने, तो वजीर खां इस तरह कर सुखमणि दे लड़ लग जा, सुखमणि पढ़िया सुनिया कर, पढ़ सके तो ठीक है, नहीं तो सुनिया कर। यह वजीर खां साधारण बंदा नहीं, अगे चल के आप इतिहास च पढ़ने हैं, जहांगीर के समय भी यह वजीरे आला बन गया, सब तो वड्डा वजीर बन गया, शाहजहां के समय से भी वड्डे वजीर की थां ते रहा। लेकिन एक कमाल की गल रही है कि बादशाहत दियां गुरु घर नाल दोख भरियां कार्रवाइयां चलदियां रहियां, लेकिन यह बंदा जिहड़ा गुरु कादर सरकार इहने नहीं छड्डिया। जिस दिन गुरु अर्जन साहब सच्चे पातशाह नूं लाहौरों सद्दा आया सी, यही वजीर खां इहदिया तोरिया गया। जिस वेले जहांगीर के दरबार वालों हुक्म होया कि जाओ उन्हां नूं लैके आओ ते वह आके इत्थे सानूं जवाब देण, जो कर रहे ने ठीक है, वजीर खां नूं हुक्म कीता कि तू जा, तू वेख्या अमृतसर अगे, तू उन्हां दे कोल अगे गया है, जा दरबार का हुक्म उन्हूं सुना दे। ते एदी ये तुरदे पता किवें सन, एदी दा मतलब हुंदा सी सरकारी अहलकार, डिग्निटरी, अदब सत्कार लैण दे हकदार बंदे, जिहड़े दरबारी सलाम लैण दा हक रखते सन, उन्हां नूं एदी ये कहा जांदा सी। ते ए आम तौर ते या तां घोड़िया ते चलदे सन, चार पंज बंदे नाल होण, या मंजे ते बैठे ते सन, चार बंदे चुक के अगले पिंड छड्ड आउण, ओ अगले उस पिंड दे बंदे उतों अगले पिंड छड्ड आउण। लेकिन इस बंदे ने लाहौरों निकलदिया सार घोड़ा भी छड्डता, मंजा भी छड्ड दिता। कहण लगा नहीं, गुरु के दर ते जाणा है, पैदल तुर के जावांगा, अमृतसर साहब तक पैदल तुर के आया, आके मथा टेक के साहबां दे चरणां च खड़ा है। साहब कहंदे ने आ वजीर खां जी आया। कहण लगा महाराज अज मैं ठीक नहीं आया। साहब कहण लगे क्यों, गलत की हो गई, तू तां बहुत ठीक है अगे नाल, क्योंकि ये अपने घर च एक गुरु के सिख पासों जिन्हों गुरमुखी अखर आउंदे सन। मैं एक गल जरूर कहां, सिख होवे ते गुरमुखी अखर ना हो ना ते बड़ा कच्चा कच्चा जिहा अधूरा अधूरा जिहा जतन करना चाहिए।
ਗੁਰਬਾਣੀ ਨੂੰ ਸਹੀ ਰੂਪ ਚ ਪੜ੍ਹਨਾ ਜਿਸ ਤਰ੍ਹਾਂ ਗੁਰੂ ਨਾਨਕ ਨੇ ਉਚਾਰੇ ਉਵੇਂ ਪੜ੍ਹਨਾ ਤੇ ਗੁਰਮੁਖੀ ਅੱਖਰਾਂ ਦੀ ਪਛਾਣ ਜ਼ਰੂਰ ਚਾਹੀਦੀ। ਹੌਲੀ ਹੌਲੀ ਤੁਹਾਡਾ ਸਾਰਾ ਟੱਬਰ ਸੁਖਮਣੀ ਦਾ ਸਰੋਤਾ ਬਣ ਕੇ ਗੁਰਬਾਣੀ ਗੁਰਬਾਣੀ ਦਾ ਜਾਣਕਾਰ ਹੋ ਗਿਆ। ਵਜ਼ੀਰ ਖਾਂ ਸਹਿਤ ਪਰਿਵਾਰ ਦੇ ਸੁਖਮਣੀ ਦੇ ਪਾਠਕ ਹੋ ਗਏ। ਲੇਕਿਨ ਪਹਿਲਾਂ ਪਹਿਲਾਂ ਕਿਸੇ ਸਿੱਖ ਕੋਲੋਂ ਬਾਣੀ ਸੁਣਦਾ ਸੀ ਔਰ ਇਤਿਹਾਸ ਬਕਾਇਦਾ ਜ਼ਿਕਰ ਹੈ ਕਿ ਸੁਖਮਣੀ ਦੇ ਭੋਗ ਉਪਰੰਤ ਬਕਾਇਦਾ ਦੇਗ ਕਰਕੇ ਪ੍ਰਸ਼ਾਦ ਕਰਕੇ ਕੜਾਹ ਪ੍ਰਸ਼ਾਦ ਕਰਕੇ ਰੋਜ਼ਾਨਾ ਉਹਦਾ ਭੋਗ ਪਾ ਕੇ ਅਰਦਾਸ ਕਰਦੇ ਸਨ। ਉਹ ਇਸ ਬਿਮਾਰ ਮਰਦੇ ਬੰਦੇ ਤੋਂ ਲੈ ਕੇ ਵਜ਼ੀਰੇ ਆਲਾ ਤੱਕ ਦੀਆਂ ਵਡਿਆਈਆਂ ਜੀਵਨ ਭਰ ਸੁਖੀ ਗੁਰੂ ਨਾਨਕ ਦੇ ਦਰ ਨਾਲ ਵੀ ਬਣੀ ਬਾਦਸ਼ਾਹ ਦੇ ਦਰਬਾਰ ਵਿੱਚ ਵੀ ਵੱਡੀਆਂ ਵਡਿਆਈਆਂ ਸੰਸਾਰ ਦੇ ਕੋਲੋਂ ਵੀ ਸਲਾਮਾਂ ਸਾਰੇ ਸੁੱਖ ਲੈ ਕੇ ਜੀਵਿਆ। ਧੰਨ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਵਜ਼ੀਰ ਖਾਂ ਤੇਰਾ ਜੀਵਨ ਤਾਂ ਬੜਾ ਸੁਧਰ ਗਿਆ, ਤੂੰ ਤੈਨੂੰ ਕਾਹਦੀ ਤਕਲੀਫ ਹੈ। ਕਹਿਣ ਲੱਗਾ ਮਹਾਰਾਜ ਬੜਾ ਗਲਤ ਹੁਕਮ ਲੈ ਕੇ ਆਇਆ। ਸਾਹਿਬ ਕਹਿਣ ਲੱਗੇ ਨਿਰੰਕਾਰ ਦਾ ਸੱਚਾ ਹੁਕਮ ਵਰਤ ਰਿਹਾ, ਇਹ ਝੂਠੇ ਹੁਕਮਾਂ ਦੀ ਤੈਨੂੰ ਕਾਹਦੀ ਘਬਰਾਹਟ ਹੈ, ਤੂੰ ਸੁਣਿਆ ਤੇ ਕੀ ਹੈ। ਕਹਿਣ ਲੱਗਾ ਮਹਾਰਾਜ ਉਹਨਾਂ ਬੁਲਾਇਆ ਤੇ ਭਲੀ ਗੱਲ ਕੋਈ ਨੀ। ਸਾਹਿਬ ਕਹਿਣ ਲੱਗੇ ਜੋ ਕਰੇਗਾ ਮਾਲਕ ਭਲੀ ਹੋਵੇ, ਜੋ ਕੀਤੀ ਕਰਤਾਰ ਸਾਈ ਭਲੀ ਗੱਲ, ਤੈਨੂੰ ਕਾਹਦੀ ਘਬਰਾਹਟ ਹੈ, ਤੂੰ ਸ਼ੁਕਰ ਵਿੱਚ ਰਹੋ ਰਜ਼ਾ ਵਿੱਚ ਰਹੋ। ਔਰ ਦੁਖਮਣੀ ਆਪਾਂ ਪੜ੍ਹਦੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਕਰਮ ਕਰਾਮ ਕਰਨੇ ਹਾਰ ਇਸ ਦੇ ਹੱਥ ਕਹਾਂ ਵਿਚਾਰ, ਇਹੋ ਜਿਹੀ ਸਿੱਖਿਆ ਦੇ ਕੇ ਸਾਨੂੰ ਐਸਾ ਸੰਤੁਸ਼ਟ ਕੀਤਾ ਹੈ ਕਿ ਤੂੰ ਬਿਲਕੁਲ ਨਾ ਆਪਣੇ ਤੇ ਕਰਤੇ ਕੀ ਮਿੱਤ ਨਾ ਜਾਣੇ ਕੀ ਆ, ਜੋ ਤਿਸ ਭਾਵੇ ਸੋ ਵਰਤੀਆ, ਬਿਸਮਨ ਬਿਸਮ ਰਹੇ ਬਿਸਮਾਰ, ਜਿਹੜੇ ਦੂਜਿਆ ਤਿਸ ਆਇਆ ਸਵਾਦ, ਪ੍ਰਭ ਕਹਿ ਰੰਗ ਰਾਜ ਜਨ ਰਹੇ। ਉਹ ਜੋ ਰੰਗ ਚ ਰਤੇ ਲੋਕ ਨੇ ਐਸਾ ਆਨੰਦ ਲੈਂਦੇ ਨੇ, ਫਿਰ ਉਹ ਸਾਹਿਬ ਪੰਚਮ ਪਾਤਸ਼ਾਹ ਤੱਤੀਆਂ ਤਵੀਆਂ ਤੇ ਬਹਿ ਕੇ ਆਨੰਦ ਲੈਣ ਵਾਲੇ, ਉਹਨਾਂ ਦੇ ਸਿੱਖ ਵੀ ਤੱਤੀਆਂ ਤਵੀਆਂ ਤੇ ਉਬਲਦੀਆਂ ਦੇਗਾਂ ਵਿੱਚ ਤੇ ਦੁੱਖਾਂ ਦੇ ਵਿੱਚ ਸੁੱਖ ਮਾਣਨ ਵਾਲੇ, ਉਹ ਇਹ ਬਿਰਤੀ ਕਿੱਥੋਂ ਪ੍ਰਾਪਤ ਹੋਈ, ਇਹ ਸੁੱਖ ਤੇ ਸਵਾਦ ਕਿੱਥੋਂ ਆਇਆ ਹੈ। ਉਹ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਸਵਾਦ ਨਾਮ ਮਣੀ ਵਿੱਚ ਹੈ, ਸਿਮਰਨ ਮਣੀ ਵਿੱਚ ਹੈ, ਸੁੱਖ ਮਣੀ ਨਾਮ ਦੇ ਵਿੱਚ ਹੈ। ਜਿਹਨੂੰ ਨਾਮ ਦੀ ਕਣੀ ਪ੍ਰਾਪਤ ਹੋ ਗਈ, ਨਾਮ ਦੀ ਮਣੀ ਪ੍ਰਾਪਤ ਹੋ ਗਈ, ਉਹ ਸੁੱਖਾਂ ਦੇ ਰਾਹ ਪੈ ਗਿਆ, ਆਪ ਸੁੱਖਾਂ ਦੇ ਰਾਹ ਪੈ ਗਿਆ, ਭਰ ਗਿਆ ਸੁੱਖ ਨਾਲ, ਉੱਛਲ ਪਿਆ ਸੁੱਖ ਨਾਲ, ਤੇ ਫਿਰ ਉਹ ਇਹ ਵੀ ਚਾਹੁੰਦਾ ਹੈ ਕਿ ਆਪ ਸੁਖੀ ਹੋਵਾਂ ਜਿਵੇਂ ਗੁਰੂ ਸਾਹਿਬ ਸਨ, ਗੁਰੂ ਨਾਨਕ ਤੋਂ ਲੈ ਕੇ ਦਸੇ ਪਾਤਸ਼ਾਹੀ ਤੇ ਗੁਰੂ ਕੇ ਬੇਅੰਤ ਸਿੱਖ ਆਪ ਸੁਖੀ ਰਹਿੰਦੇ ਤੇ ਲੋਕਾਂ ਨੂੰ ਸੁੱਖ ਵਰਤਾਉਂਦੇ ਰਹੇ, ਲੰਗਰ ਦੇ ਰੂਪ ਵਿੱਚ, ਸੇਵਾ ਦੇ ਰੂਪ ਵਿੱਚ, ਪਰਉਪਕਾਰ ਦੇ ਰੂਪ ਵਿੱਚ, ਕਦੇ ਕਿਸੇ ਦੀ ਬਹੁ ਬੇਟੀ ਛੁਡਾ ਕੇ ਪੈਦੇ ਹੁੰਦੇ ਨੇ, ਕਦੇ ਕਿਸੇ ਨੂੰ ਕਿਸੇ ਹੋਰ ਦੁੱਖ ਵਿੱਚੋਂ ਬਚਾਉਂਦੇ ਪੈ ਰਹੇ। ਇਹ ਜਿੰਨੇ ਯਤਨ ਨੇ ਗੁਰੂ ਨਾਨਕ ਦੇ ਸਿੱਖਾਂ ਦੇ ਲੋਕਾਂ ਨੂੰ ਸੁਖੀ ਕਰਨ ਦੇ, ਇਸ ਕਰਕੇ ਨੇ ਕਿਉਂਕਿ ਆਪ ਸੁੱਖ ਨਾਲ ਭਰ ਜਾਂਦੇ ਤੇ

ਦਨਾਨ ਹਾਲ ਨਾਨਕ ਤਾਰਾ ਮੰਡਲੀ ਤੋਂ ਪੁੱਜਾ ਪਰੇ ਨਾਨਕ ਪਰਤੀ ਪਲਕ ਤੇ ਗਿਆ ਪਾਤਾਲ ਨਾਨਕ ਨਾਨਕ ਬਿਨਾ ਜਹਾਨ ਦੀ ਦਿਸ਼ਾ ਕੋਈ ਨਾ ਮਸ਼ਰਕ ਮਗਰਬ ਜਨੂਬ ਸ਼ੁਮਾਲ ਨਾਨਕ ਕਦੇ ਕਾਸ਼ੀ ਤੇ ਕਦੇ ਪਰਵੇਸ਼ ਮੱਕੇ ਬਣਿਆ ਸਾਰਿਆਂ ਦਾ ਸਾਂਝੀਵਾਲ।

is low. Low is low. Low is low.

ਸਰਬੱਤ ਸੰਗਤ ਨੇ ਸ਼ਾਮ ਦੇ ਕੀਰਤਨ ਚ ਹਾਜ਼ਰੀਆਂ ਭਰ ਕੇ ਬੜੇ ਅਦਬ ਦੇ ਨਾਲ, ਸਤਿਕਾਰ ਦੇ ਨਾਲ, ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਗੁਰੂ ਕੇ ਕੀਰਤਨ ਚ ਹਾਜ਼ਰੀ ਭਰੀ ਹੈ। ਤੇ ਇਹ ਜੋ ਰਾਗ ਹੈ ਔੜਵ ਜਾਤੀ ਦਾ ਰਾਗ ਸੀ ਪਿੰਨ ਛੜਜ, ਤੇ ਪੰਜ ਸਵਰ ਦਾ ਰਾਗ, ਪੰਜ ਸਵਰ ਦੇ ਰਾਗ ਮੁਸ਼ਕਲ ਹੁੰਦੇ ਨੇ ਗਾਇਨ ਵਿਚ। ਇਹ ਆਪ ਜੀ ਨੇ ਰਾਗ ਸਰਵਣ ਕੀਤਾ ਹੈ ਤੇ ਸਤਿਗੁਰ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਆਰਾ ਜੋ ਸੰਗੀਤ ਨੂੰ ਜਾਣਨ ਵਾਲੇ ਸਰੋਤੇ ਨੇ, ਸੰਗੀਤ ਦੇ ਰਾਗ ਨੂੰ ਸਮਝਣ ਵਾਲੇ ਉਹ ਬੈਠੇ ਹਨ, ਜਿਸ ਤਰ੍ਹਾਂ ਕਵੀਰ ਸੁਖਜਿੰਦਰ ਸਿੰਘ ਜੀ, ਹਰਜਿੰਦਰ ਸਿੰਘ ਜੀ, ਉਹਨਾਂ ਨੇ ਅੰਮ੍ਰਿਤ ਵੇਲੇ ਵੀ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਰਿਕਾਰਡ ਕੀਤੇ ਸਨ ਸੀਡੀ ਵਿਚ। ਤੋ ਇਹ ਸਤਿਗੁਰੂ ਪਾਤਸ਼ਾਹ ਜੀ ਦੀ ਜੋ ਕੀਰਤਨ ਦੀ ਦਾਤ ਹੈ, ਇਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਗੁਰੂ ਸਾਹਿਬਾਂ ਨੇ ਆਪ ਕੀਰਤਨ ਕਰਕੇ ਤੇ ਸਾਨੂੰ ਜਾਚ ਦੱਸੀ ਹੈ, ਢੰਗ ਦੱਸਿਆ, ਤਰੀਕਾ ਦੱਸਿਆ ਹੈ ਕਿ ਕਿਸ ਤਰ੍ਹਾਂ ਕੀਰਤਨ ਕਰਨਾ ਹੈ। ਤੋ ਉਹ ਜੋ ਪੁਰਾਤਨ ਮਰਜ਼ਾਦਾ ਹੈ, ਪੁਰਾਤਨ ਰੀਤ ਰਤਨਾਵਲੀ ਹੈ, ਜੋ ਪਰੰਪਰਾ ਹੈ ਸਤਿਗੁਰੂ ਪਾਤਸ਼ਾਹ ਜੀ, ਉਹ ਇਹੀ ਹੈ ਕਿ ਸਭ ਤੋਂ ਪਹਿਲਾਂ ਜੋ ਹੈ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਆਰਾ ਜੋ ਰਾਗ ਹਨ, ਜੋ ਸਤਿਗੁਰੂ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਹਨ। ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ 31 ਰਾਗ ਮੁੱਖ ਬਖਸ਼ਿਸ਼ ਕੀਤੇ ਹਨ। ਸ੍ਰੀ ਰਾਗ ਤੋਂ ਸਤਿਗੁਰੂ ਪਾਤਸ਼ਾਹ ਜੀ ਨੇ ਰਾਗਾਂ ਦੀ ਤਰਤੀਬ ਰੱਖੀ ਹੈ। ਸ੍ਰੀ ਰਾਗ ਮਾਝ ਗੌੜੀ ਆਸਾ ਸੰਗ ਭਈ ਬੌਰੀ ਗੁਜਰੀ ਗੰਧਾਰੀ ਤੇ ਬਿਹਾਗੜਾ ਸੁਹਾਇਓ ਹੈ। ਵਡਹੰਸ ਸੁਰ ਧਨਾਸਰੀ ਏ ਜੈਤਸਰੀ ਟੋਡੀ ਤੇ ਬੈਰਾੜੀ ਤਲੰਗ ਸੂਹੀ ਸਾਇਓ ਹੈ। ਬਿਲਾਵਲ ਗਾਉਣ

ਆਮਕਲੀ ਨਟ ਅਤੇ ਮਾਲੀ ਗੌੜਾ ਮਾਰੂ ਤੇ ਤੁਖਾਰੀ ਕੈਦਾਰਾ ਪੈਰੋਂ ਪਾਇਓ ਹੈ ਬਸੰਤ ਸਾਰੰਗ ਮਲਾਰ ਕਾਂਝੜਾ ਕਲਿਆਣ ਪ੍ਰਭਾਤੀ ਤੇ ਬੇਭਾਸ ਜਾਜਾਵੰਤੀ ਗੁਣ ਗਾਇਓ ਹੈ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਰਾਗ ਬਖਸ਼ਿਸ਼ ਕੀਤੇ ਹਨ ਤੇ ਇਹ ਰਾਗ ਪਾਤਸ਼ਾਹ ਜੀ ਨੇ ਆਪ ਗਾਇਨ ਕਰਕੇ ਫਿਰ ਸਾਨੂੰ ਢੰਗ ਦੱਸਿਆ ਕਿ ਇਸ ਤਰ੍ਹਾਂ ਗਾਉਣੇ ਹਨ। ਤੋ ਆਓ ਇੱਕ ਰੀਤ ਜੋ ਹੈ ਉਹ ਬਿਹਾਗੜਾ ਰਾਗ ਦੀ ਬੜੇ ਪਿਆਰ ਨਾਲ ਸਰਵਣ ਕਰੋ।

ਰਾਗ ਵੀ ਬਿਹਾਗੜਾ ਹੀ ਆਪ ਜੀ ਨੇ ਸਰਵਣ ਕੀਤਾ ਹੈ। ਇੱਕ ਬੰਦਿਸ਼ ਰੀਤ ਜੋ ਹੈ ਪੁਰਾਤਨ ਮਾਨਯੋਗ ਸਤਿਕਾਰਯੋਗ ਸਾਡੇ ਪਿਤਾ ਜੀ ਗਾਇਨ ਕਰਦੇ ਨੇ, ਤੋ ਆਓ ਇਸ ਰੀਤ ਰਾਗ ਬਿਹਾਗਦੀ ਹੈ, ਹੁਣੇ ਯਾਦ ਆਈ ਹੈ, ਆਓ ਬੜੇ ਪਿਆਰ ਨਾਲ ਸਰਵਣ ਕਰੋ।

ਇਹਨਾਂ ਨੂੰ ਲੱਗ ਗਏ। ਚਰਨਾ ਤੋਂ ਭਾਵ ਹੈ ਗੁਰੂ ਕਾ ਸ਼ਬਦ, ਤਮ ਸੰਸਾਰ ਚਰਨ ਲੱਗ ਤਰੀ ਹੈ। ਹਜ਼ੂਰ ਕਹਿੰਦੇ ਹਨ ਜਿਨ੍ਹਾਂ ਨੂੰ ਸ਼ਬਦ ਰੂਪੀ ਚਰਨ ਪ੍ਰਾਪਤ ਹੋ ਗਏ ਹਨ ਉਹ ਸੰਸਾਰ ਸਾਗਰ ਤੋਂ ਸੁਤੇ ਹੀ ਪਾਰ ਹੋ ਜਾਣਗੇ। ਪਰ ਮਿੱਠੇ ਲੱਗੇ, ਕਿਉਂਕਿ ਬਾਣੀ ਮਿੱਠੀ ਨਹੀਂ ਲੱਗੀ ਤਾਂ ਪਿਆਰ ਨਹੀਂ ਬਣਿਆ, ਜੇ ਪਿਆਰ ਨਹੀਂ ਬਣਿਆ ਤਾਂ ਫਿਰ ਹਿਰਦੇ ਵਿੱਚ ਜੋਤ ਨਹੀਂ ਜਗੇਗੀ। ਇਸ ਲਈ ਮਾਈ ਚਰਨ ਗੁਰ ਮਿੱਠ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਤਿਕਾਰਯੋਗ ਮਾਤਾ ਜੀ ਨੇ, ਜਿਹੜੀ ਘਰ ਦੀ ਦਾਸੀ ਸੀ ਤੁਲਸਾਂ, ਉਹਨੂੰ ਆਖਿਆ ਜਾ ਤੁਲਸਾਂ ਗੁਰੂ ਨਾਨਕ ਨੂੰ ਜਗਾ ਕੇ ਆ, ਪ੍ਰਸ਼ਾਦੇ ਦਾ ਟਾਈਮ ਹੈ, ਪ੍ਰਸ਼ਾਦਾ ਤਿਆਰ ਹੋ ਗਿਆ, ਆ ਕੇ ਛਕ ਲੈਣ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਸਮਾਧੀ ਇਸਥਿਤ ਸਨ, ਕਿਉਂਕਿ ਰੱਬ ਤਾਂ ਕਦੇ ਸੌਂਦਾ ਨਹੀਂ, ਉਹ ਤਾਂ ਸਮਾਧੀ ਵਿੱਚ ਰਹਿੰਦੇ ਸਨ। ਲੋਕਾਂ ਦੇ ਭਾਣੇ ਸੁੱਤਾ ਹੋਵੇਗਾ, ਪਰ ਜਦੋਂ ਨਿਰੰਕਾਰ ਸੌਂ ਗਿਆ ਸੰਸਾਰ ਤੇ ਪਰਲੋ ਨਾ ਆ ਜਾਏਗੀ, ਉਹ ਕਦੇ ਨਹੀਂ ਸੌਂਦਾ ਨਿਰੰਕਾਰ। ਦਾਸੀ ਨੇ ਵੇਖਿਆ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਬਿਰਾਜਮਾਨ ਹਨ, ਉਪਰ ਚਦਰਾ ਪਾਇਆ ਹੋਇਆ, ਇੱਕ ਚਰਨ ਆਪ ਦਾ ਬਾਹਰ ਨਜ਼ਰ ਆ ਰਿਹਾ ਤੇ ਆਪਣੇ ਮਾਲਕ ਦਾ ਸਤਿਕਾਰ ਅਦਬ ਮੁੱਖ ਰੱਖ ਕੇ ਹੁਣ ਜਗਾਉਣਾ ਵੀ ਹੈ। ਤੇ ਜਦੋਂ ਆਪਣੀ ਰਸਨਾ ਦੇ ਨਾਲ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨ ਚਟੇ ਤਾਂ ਅਗਮ ਨਿਗਮ ਦੀ ਖਬਰ ਹੋ ਗਈ, ਬ੍ਰਹਮ ਗਿਆਨ ਹੋ ਗਿਆ। ਜਨਮਾਂ ਦੀ ਸੁੱਤੀ ਹੋਈ ਸੁਰਤ ਜਾਗ ਗਈ, ਜਗਾਵਣ ਤਾਂ ਗਈ ਗੁਰੂ ਨਾਨਕ ਨੂੰ, ਪਰ ਤੁਲਸਾ ਦਾਸੀ ਦੀ ਆਪਣੀ ਜਨਮਾਂ ਦੀ ਸੁੱਤੀ ਹੋਈ ਸੁਰਤ ਜਾਗ ਗਈ। ਕੀ ਤੱਕਦੀ ਹੈ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਤਾਂ ਭਾਈ ਮਨ ਸੁਖ ਜੋ ਗੁਰੂ ਨਾਨਕ ਦੇ ਚਰਨਾਂ ਦਾ ਪਵਰਾ ਸੀ, ਵਿਦੇਸ਼ਾਂ ਨੂੰ ਮਾਲ ਲੈ ਜਾਇਆ ਕਰਦਾ ਸੀ ਬੇੜੇ ਭਰ ਕੇ, ਤੇ ਕੀ ਤੱਕਿਆ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਆਪਣੇ ਸੇਵਕ ਦਾ ਉਹ ਜਹਾਜ਼ ਉਹ ਬੇੜਾ ਬੰਨੇ ਲਾ ਰਹੇ ਹਨ, ਕੁੰਭਰ ਕੇਰੀ ਵਿੱਚ ਫਸ ਗਿਆ। ਸਿੱਖ ਨੇ ਅਰਦਾਸ ਕੀਤੀ ਹੈ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਦਾ ਬੇੜਾ ਕੰਧੀ ਲਾ ਰਹੇ ਹਨ। ਤੇ ਤੁਲਸਾ ਆ ਕੇ ਮਾਤਾ ਜੀ ਨੂੰ ਕਹਿਣ ਲੱਗੀ, ਮਾਂ ਜੀ ਮੈਂ ਉਠਾ ਨਹੀਂ ਸਕੀ ਗੁਰੂ ਨਾਨਕ ਨੂੰ, ਕਿਉਂਕਿ ਉਹ ਆਪਣੇ ਸੇਵਕ ਦਾ ਬੇੜਾ ਕੰਧੀ ਲਾ ਰਹੇ ਹਨ। ਹੁਣ ਮਾਂ ਇਸ ਗੱਲ ਨੂੰ ਸਮਝ ਨਾ ਸਕੀ ਕਿ ਤੁਲਸਾ ਦਾਸੀ ਕਿੱਥੋਂ ਬੋਲ ਰਹੀ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਸਮਾਧੀ ਤੋਂ ਉਥਾਨ ਹੋਏ, ਜਦੋਂ ਪ੍ਰਸ਼ਾਦਾ ਛਕਣ ਬੈਠੇ ਤਾਂ ਮਾਤਾ ਤ੍ਰਿਪਤਾ ਜੀ ਦੇ ਦੋ ਨੈਣਾਂ ਵਿੱਚੋਂ ਮੋਤੀ ਡਿੱਗ ਪਏ। ਮਾਂ ਜੀ ਤੁਸੀਂ ਰੋ ਰਹੇ ਹੋ। ਆਖਿਆ ਲੋਕ ਤਾਂ ਮਖੌਲੀਆਂ ਕਰਦੇ ਹੀ ਹਨ, ਬਈ ਨਾਨਕ ਕੋਈ ਕਾਰ ਵਿਹਾਰ ਨਹੀਂ ਕਰਦਾ, ਵਿਹਲਾ ਹੈ, ਪਤਾ ਨਹੀਂ ਇਸ ਨੂੰ ਕੀ ਹੋਇਆ, ਪਤਾ ਨਹੀਂ ਕੀ ਚਮੜਿਆ ਹੋਇਆ। ਲੋਕ ਤਾਂ ਮਖੌਲੀਆਂ ਕਰਦੇ ਹੀ ਸਨ, ਪਰ ਅੱਜ ਦਾਸੀ ਨੇ ਵੀ ਮਖੌਲ ਕੀਤਾ, ਹੁਣ ਤਾਂ ਨੌਕਰਾਣੀਆਂ ਵੀ ਸਾਨੂੰ ਮਖੌਲ ਕਰਨ ਲੱਗ ਗਈਆਂ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਸੁਣੀ ਬਈ ਦਾਸੀ ਨੇ ਕਿਹਾ ਕਿ ਭਾਈ ਮਨ ਸੁਖ ਦਾ ਬੇੜਾ ਕੰਧੀ ਲਾ ਰਹੇ ਹਨ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਸੁੱਤੇ ਹੀ ਕਹਿਣ ਲੱਗੇ, ਮਾਤਾ ਜੀ ਇਹਦੀ ਗੱਲ ਦਾ ਬੁਰਾ ਨਾ ਮਨਾਓ, ਇਹ ਚੱਲੀ ਹੈ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਤੇ ਦੁਨੀਆਂ ਵੱਲੋਂ ਉਹ ਚੱਲੀ ਹੋ ਗਈ ਤੇ ਨਿਰੰਕਾਰ ਵੱਲੋਂ ਉਹਦੇ ਦੁਆਰ ਖੁੱਲ ਗਏ। ਹੁਣ ਜਿੱਧਰ ਵੇਖਦੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਦਾ ਨੂਰ ਹੀ ਨੂਰ ਨਜ਼ਰ ਆ ਰਿਹਾ, ਕੋਈ ਦੂਸਰਾ ਫਾਸਲਾ ਨਹੀਂ। ਤੁਲਸਾ ਦਾਸੀ ਇਹ ਜੀਵ ਜਦੋਂ ਗੁਰੂ ਨਾਨਕ ਦੇ ਚਰਨਾਂ ਨਾਲ ਲੱਗ ਗਈ, ਸਿਰਫ ਆਪ ਹੀ ਨਹੀਂ ਤਰੀ, ਕੁੱਲ ਹੀ ਨਹੀਂ ਤਰੀ, ਅਨੇਕਾਂ ਕੁੱਲਾਂ ਦਾ ਉਧਾਰ ਹੋ ਗਿਆ ਤੁਲਸਾ ਦਾਸੀ ਦਾ। ਇਹ ਹੈ ਜਿਨ੍ਹਾਂ ਨੂੰ ਚਰਨ ਮਿੱਠੇ ਲੱਗ ਗਏ ਹਨ। ਇਸ ਲਈ ਇਹੀ ਅਰਦਾਸ ਕਰੀਦੀ ਹੈ, ਦਾਤਾ ਰੱਖ ਚਰਨਾਂ ਦੇ ਕੋਲ,
ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਸਾਰੇ ਹੀ ਲੱਗੀ ਹੋਈ ਹੈ। ਇਸ ਛੱਡਦੇ ਬਲਦੇ ਹੋਏ ਸੰਸਾਰ ਤੋਂ ਬਚਾ ਲੈ, ਸਾਡੀ ਬਾਂਹ ਫੜ ਲੈ, ਆਪਣੇ ਚਰਨਾਂ ਨਾਲ ਜੋੜੀ ਰੱਖ, ਤਾਂ ਕਿ ਤੇਰਾ ਸਿਮਰਨ ਸਾਸ ਗ੍ਰਾਸ ਕਰਕੇ ਅਸੀਂ ਆਪਣਾ ਜੀਵਨ ਸਫਲਾ ਕਰ ਸਕੀਏ।

तेरे चेतन चले मन भयो पन। सतगुरु में